ਖਾਣਗੇ ਤਨਿਆ ਇੰਜਨੀਆ ਕੀਦਾ। ਤੈਨੂੰ ਕੀ ਪਤਾ, ਤੂੰ ਤੇ ਸਿਰਫ ਜ਼ਿੰਮੇਦਾਰ ਹੈ। ਤੈਨੂੰ ਕੀ ਪਤਾ ਕਿ ਪੱਥਰ ਨਹੀਂ ਹਨ, ਹੋਰ ਕੀ ਹਨ? ਪੰਡਿਤ ਜੀ ਮੈਨੂੰ ਤਾਂ ਪੱਥਰ ਹੀ ਜਾਪਦੇ ਨੇ। ਨਹੀਂ ਤਨਿਆ, ਇਹ ਪੱਥਰ ਨਹੀਂ ਹਨ, ਇਹ ਠਾਕਰ ਹਨ। ਪੰਡਿਤ ਜੀ ਠਾਕਰ ਕੀ ਹੁੰਦਾ ਹੈ? ਤਨਿਆ ਮੈਂ ਤੈਨੂੰ ਕਿਵੇਂ ਸਮਝਾਵਾਂ, ਇਹ ਪੱਥਰ ਨਹੀਂ। ਜੇ ਤੈਨੂੰ ਆਖਿਆ, ਜੇ ਤੇਰਾ ਮਨ ਇਹ ਮੰਨ ਗਿਆ ਹੈ ਪੱਥਰ ਨਹੀਂ ਇਹ ਠਾਕਰ ਹਨ, ਫਿਰ ਤੂੰ ਆਖਦੇ ਠਾਕਰ ਕੀ ਹੁੰਦਾ ਹੈ? ਨਾ ਪੰਡਿਤ ਜੀ, ਫਿਰ ਮੈਨੂੰ ਦੱਸ ਕੇ ਦੇਵੋ ਠਾਕਰ ਕੀ ਹੁੰਦਾ ਹੈ। ਤਨਿਆ ਠਾਕਰ ਉਹ ਹੈ ਜਿਸ ਦੇ ਆਸਰੇ ਤੇ ਸਾਰਾ ਸੰਸਾਰ ਹੈ।

ਤੰਨੇ ਦੇ ਮਨ ਦੇ ਵਿੱਚ ਗੱਲ ਬੈਠ ਸੰਸਾਰ ਇਸ ਸੰਸਾਰ ਨੂੰ ਦਾਤਾ ਦਿੰਦਾ ਹੈ ਜਿਸਦੇ ਆਸ਼ੀ ਅਨੁਸਾਰ ਚੱਲਦਾ ਹੈ ਰਾਤਾਂ ਪੈਂਦੀਆਂ ਹਨ ਜੀਵਨ ਮਿਲਦਾ ਹੈ

ਸਤ ਸੰਗਤ ਵਿੱਚ ਬਹਿ ਕੇ ਜਪਣ ਦਾ ਕਿਤਨਾ ਲਾਭ ਹੈ। ਸਾਧੂ ਦੀ ਸੰਗਤ, ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿ ਕੇ ਜਪੇਗਾ ਤਾਂ ਤੈਨੂੰ ਏਡੀਆਂ ਕਾਲਨਾਂ ਨਹੀਂ ਕਾਲਣ ਦੀ ਲੋੜ। ਕੋਈ ਕਰਮ ਕਾਂਡ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਕਿਉਂਕਿ ਸੰਤ ਕੇ ਸੰਗ ਨਹੀਂ ਕਿਸੇ ਘਾਲ। ਜਦੋਂ ਸਾਧ ਕੇ ਸੰਗ ਨਹੀਂ ਕਿਸੇ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਂਪੁਰਖਾਂ ਦੇ ਸਤ ਸੰਗਤ ਦੇ ਦਰਸ਼ਨ ਕਰਕੇ ਵੀ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ, ਮਨ ਜੁੜ ਜਾਂਦਾ ਗੁਰੂ ਦੇ ਚਰਨਾਂ ਵਿੱਚ। ਜਿਸ ਤਰ੍ਹਾਂ ਆਖਿਆ, ਤਿਨਾਂ ਦੇਖ ਮਨ ਚਾਉ ਉੱਠਣ ਦਾ। ਜੁੜਿਆ ਹੋਇਆਂ ਦੇ ਦਰਸ਼ਨ ਕਰਕੇ ਮਨ ਆਪਣਾ ਵੀ ਗੁਰੂ ਚਰਨਾਂ ਵਿੱਚ ਜੁੜ ਜਾਂਦਾ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਭਾਈ ਸਾਧ ਕੈ ਸੰਗ ਨਹੀਂ ਕਿਸੇ ਕਾਲ, ਤੈਨੂੰ ਦੋਤੀਆਂ ਕਾਲਨਾ ਨਹੀਂ ਕਾਲਨੀਆਂ ਪੈਣਗੀਆਂ। ਸੰਗਤ ਦੇ ਦਰਸ਼ਨ ਕਰਕੇ ਵੀ ਤੂੰ ਨਿਹਾਲ ਹੋ ਜਾਏਗਾ। ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਆਂ ਉਆਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲ। ਇਹ ਲੋਕ ਵੀ ਸੁਖੀ ਹੁੰਦਾ ਹੈ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਅਸੀਂ ਨਿਰੰਕਾਰ ਦੇ ਚਰਨਾਂ ਤੋਂ ਵਿਛੜੇ ਹੋਏ ਹਾਂ ਤੇ ਜਪਣ ਵਾਲਿਆਂ ਦੀ ਸੰਗਤ ਜਦੋਂ ਮਿਲ ਜਾਵੇ ਤਾਂ ਸਾਡਾ ਮਨ ਜੁੜ ਜਾਂਦਾ ਹੈ। ਭਾਵ ਵਿਛੜਿਆ ਹੋਇਆ ਗੁਰੂ ਦੇ ਚਰਨਾਂ ਨੂੰ ਮਿਲ ਪੈਂਦਾ ਹੈ। ਸਾਧ ਸੰਗਤ ਬੋਲੋ ਸ੍ਰੀ, ਤੇ ਫਿਰ ਜੋ ਇੱਛਾ ਸੋਈ ਫਲ ਪਾਵੇ। ਜਿਸ ਨੇ ਵੀ ਫਿਰ ਭਾਈ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ ਮੰਗਿਆ, ਫਿਰ ਉਸਦੀ ਭਾਵਨਾ ਪੂਰੀ ਹੋਈ ਹੈ। ਉਹ ਕਦੇ ਇਸ ਦਰ ਤੋਂ ਖਾਲੀ ਨਹੀਂ ਮੁਰਿਆ। ਅਨੇਕਾਂ ਮਿਸਾਲਾਂ ਹਨ, ਕੋਟ ਅਪਰਾਧੀ ਸੰਤ ਸੰਗ ਉਧਰੇ, ਕਰੋੜਾਂ ਅਪਰਾਧੀਆਂ ਦਾ ਉਧਾਰ ਹੋ ਗਿਆ ਸਤ ਸੰਗਤ ਵਿੱਚ ਆ ਕੇ। ਤੇ ਫਿਰ ਜਿਹੜੀ ਵਸਤੂ ਕਿਸੇ ਨੇ ਮੰਗੀ, ਉਹ ਦਾਤ ਹੀ ਨਹੀਂ ਮਿਲੀ, ਦਾਤਾਂ ਏਡੀਆਂ ਮਿਲ ਗਈਆਂ ਕਿ ਸਭੇ ਥੋਕ ਪ੍ਰਾਪਤੇ। ਥੋਕ ਦਾਤਾਂ ਮਿਲ ਗਈਆਂ, ਅੱਗੋਂ ਵੰਡਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ।

ਕਿ ਸਤ ਸੰਗਤ ਵਿੱਚੋਂ ਸਭ ਕੁਛ ਮਿਲਦਾ। ਕਈ ਵਾਰਾਂ ਮਨੁੱਖ ਦਾਤਾਂ ਪਾ ਕੇ ਦਾਤਾਰ ਨੂੰ ਭੁਲਾ ਦਿੰਦਾ ਤਾਂ ਗੱਲ ਬਣਦੀ ਨਹੀਂ, ਜੀਵਨ ਸੁਖੀ ਨਹੀਂ ਰਹਿੰਦਾ। ਆਖਿਆ ਜੇ ਤੂੰ ਦਾਤਾਰ ਨੂੰ ਪਾ ਲਵੇਂ ਤੇ ਫਿਰ ਤੈਨੂੰ ਦਾਤਾਂ ਮੰਗਣ ਦੀ ਲੋੜ ਹੀ ਨਾ ਰਹੇਗੀ। ਜੇ ਦਾਤਾਰ ਆਪ ਆ ਗਿਆ, ਪਾਤਸ਼ਾਹਾਂ ਦਾ ਪਾਤਸ਼ਾਹ ਆਪ ਆ ਜਾਵੇ ਤਾਂ ਉਸ ਦੇ ਖਜ਼ਾਨੇ ਪਿੱਛੇ ਨਹੀਂ ਰਹਿ ਜਾਂਦੇ, ਉਹ ਤਾਂ ਉਹਦੀ ਮੁੱਠੀ ਵਿੱਚ ਹਨ, ਜਿਹਨੂੰ ਮਰਜ਼ੀ ਇਹ ਦੇ ਸਕਦਾ। ਇਸ ਲਈ ਤੂੰ ਦਾਤਾਂ ਨਾ ਮੰਗ, ਤੂੰ ਦਾਤਾਰ ਨੂੰ ਮੰਗ ਲੈ। ਤੇ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ ਉਹ ਫਿਰ ਅਨੇਕਾਂ ਨੂੰ ਦੇਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਵੇਂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਇੱਛਾ ਸੋਈ ਫਲ ਪਾਵੇ, ਸਾਧ ਕੇ ਸੰਗ ਨਾ

ਤੇ ਕਈ ਵੇਰਾਂ ਸਤ ਸੰਗਤ ਨਾ ਮਿਲੇ, ਸਾਕਤ ਪੁਰਸ਼ਾਂ ਦੀ ਸੰਗਤ ਮਿਲ ਜਾਵੇ ਤਾਂ ਜਿਤਨੇ ਮਨੁੱਖ ਦੇ ਸ਼ੁਭ ਕਰਮ ਹੁੰਦੇ ਹਨ ਉਹ ਨਸ਼ਟ ਹੋ ਜਾਂਦੇ ਹਨ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਇੱਕ ਸੇਵਕ ਆਇਆ ਕਰਦਾ ਸੀ, ਰੋਜ਼ ਨਿਤਾ ਪ੍ਰਤੀ ਇਸਨੇ ਆਉਣਾ, ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬਾਣੀ ਸ਼ਰਵਣ ਕਰਕੇ ਜਾਣਾ। ਇਹਦੇ ਨਾਲ ਇੱਕ ਹੋਰ ਮਨੁੱਖ ਆਇਆ ਕਰਦਾ ਸੀ, ਉਹ ਮਾੜੇ ਪਾਸੇ ਵੱਲ ਮੁੜ ਜਾਇਆ ਕਰੇ, ਘਰੋਂ ਤਾਂ ਦੋਨੋਂ ਇਕੱਠੇ ਨਿਕਲਣੇ ਤੇ ਕਹਿਣਾ, ਲੈ ਭਾਈ ਮਿੱਤਰਾ, ਮੇਰਾ ਰਸਤਾ ਤਾਂ ਕੋਈ ਹੋਰ ਹੈ, ਤੂੰ ਜਾ ਸਤਸੰਗਤ ਵਿੱਚ ਜਾਣਾ ਤਾਂ ਮੈਨੂੰ ਸਤਸੰਗਤ ਵਿੱਚ ਕੀ ਮਿਲ ਜਾਏਗਾ, ਉਚਾਰਨ ਕਰੋ ਸ੍ਰੀ। ਮਨ ਵਿੱਚ ਵਿਚਾਰ ਕੀਤੀ, ਬਈ ਇਹ ਸਤਸੰਗਤ ਨਹੀਂ ਕਰਦਾ, ਮਾੜੇ ਪਾਸੇ ਜਾਂਦਾ, ਕਾਰ ਵਿਹਾਰ ਘਰਾਂ ਦੇ ਸੁੱਖ ਕਾਫੀ ਇਸ ਨੂੰ ਪ੍ਰਾਪਤ ਹਨ, ਤੇ ਮੈਂ ਸਤਸੰਗਤ ਵੱਲ ਜਾਂਦਾ ਹਾਂ, ਮੇਰੀ ਆਤਮਾ ਤਾਂ ਬੜੀ ਪ੍ਰਸੰਨ ਹੈ, ਪਰ ਜਿਤਨੇ ਪਦਾਰਥ ਇਸ ਕੋਲ ਹਨ ਮੇਰੇ ਕੋਲ ਨਹੀਂ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮੱਥਾ ਟੇਕ ਕੇ ਇਹ ਪੁਰਸ਼ ਜਦੋਂ ਵਾਪਸ ਆ ਰਿਹਾ ਸੀ ਨਾ, ਤੇ ਇਹਦੇ ਪੈਰ ਵਿੱਚ ਕੰਡਾ ਚੁੱਭ ਗਿਆ, ਪੈਰ ਜ਼ਖਮੀ ਹੋ ਗਿਆ, ਤੇ ਆ ਕੇ ਆਪਣੇ ਮਿੱਤਰ ਜਿਹੜਾ ਉਹ ਮਿੱਤਰ ਕਹਿਣ ਲੱਗਾ, ਲੈ ਬਾਈ ਅੱਜ ਹੀ ਫੈਸਲਾ ਹੋ ਗਿਆ, ਬਈ ਤੂੰ ਸਤ ਸੰਗਤ ਵਿੱਚ ਗਿਆ ਤੇ ਤੇਰਾ ਇਹ ਹਾਲ ਹੋਇਆ, ਤੇ ਮੈਂ ਮਾੜੇ ਕਰਮ ਲਈ, ਮੈਂ ਐਸ਼ ਕਰਨ ਲਈ ਜਾਂਦਾ ਹਾਂ, ਤੇ ਅੱਜ ਮੈਨੂੰ ਇੱਕ ਮੋਹਰ ਮਿਲੀ ਹੈ ਸੋਨੇ ਦੀ, ਆ ਦੱਸ ਤੇਰਾ ਸਤਸੰਗ ਚੰਗਾ ਹੋਇਆ ਕਿ ਮੇਰਾ ਰਸਤਾ ਚੰਗਾ ਹੋਇਆ। ਤਾਂ ਇਹ ਪ੍ਰੇਮੀ ਕਹਿਣ ਲੱਗਾ, ਫਿਰ ਮੇਰੇ ਨਾਲ ਚੱਲ। ਧੰਨ ਗੁਰੂ ਨਾਨਕ ਪਾਤਸ਼ਾਹ ਜਗਤ ਤਾਰਕ ਆਪ ਆਏ ਬੈਠੇ ਹਨ, ਇਸ ਗੱਲ ਦਾ ਫੈਸਲਾ ਉਹ ਕਰ ਦੇਣਗੇ। ਜਾਂ ਇਹ ਦੋਨੋਂ ਪ੍ਰੇਮੀ ਆਏ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ, ਮਹਾਰਾਜ ਇਸ ਦਾ ਕੀ ਕਾਰਨ ਹੈ, ਮੈਂ ਸਤਸੰਗਤ ਵਿੱਚ ਆਇਆ ਤੇ ਮੇਰੇ ਪੈਰ ਵਿੱਚ ਸੂਲ ਚੁੱਭ ਗਈ ਹੈ। ਇਹ ਵਿਕਾਰਾਂ ਵਿੱਚ ਘੁੰਮ ਰਿਹਾ, ਮਾੜੇ ਕਰਮ ਕਰ ਰਿਹਾ ਤੇ ਇਸ ਨੂੰ ਮੋਹਰ ਲੱਭੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਜਿੱਥੋਂ ਇਸ ਨੂੰ ਮੋਹਰ ਲੱਭੀ ਹੈ ਉਸ ਧਰਤੀ ਨੂੰ ਪੁੱਟੋ ਜਾ ਕੇ, ਵੇਖੋ ਉੱਥੇ ਕੀ ਪਿਆ, ਤੇ ਜਿੱਥੇ ਤੈਨੂੰ ਕੰਡਾ ਚੁੱਭਿਆ ਤੂੰ ਉਸ ਧਰਤੀ ਨੂੰ ਪੁੱਟ, ਵੇਖ ਉੱਥੇ ਕੀ ਪਿਆ। ਸਾਧ ਸੰਗਤ ਬੋਲੋ ਸ੍ਰੀ। ਜਿਸ ਨੂੰ ਮੋਹਰ ਲੱਭੀ ਸੀ ਨਾ, ਉਸਨੇ ਆ ਕੇ ਉਸੇ ਹੀ ਥਾਂ ਤੋਂ ਜਦੋਂ ਧਰਤੀ ਪੁੱਟੀ ਤਾਂ ਕੀ ਤੱਕਦਾ, ਇੱਕ ਦੇਗ ਭਰੀ ਹੋਈ ਹੈ ਕੋਲਿਆਂ ਦੀ। ਇਹ ਮੋਹਰਾਂ ਕੋਲੇ ਹੋ ਗਈਆਂ, ਜਦੋਂ ਮਨੁੱਖ ਮਾੜੇ ਕਰਮ ਕਰਦਾ, ਵਿਕਾਰਾਂ ਦੀ ਅੱਗ ਵਿੱਚ ਚਲਾ ਜਾਂਦਾ, ਤਾਂ ਫਿਰ ਇਹਦੇ ਸ਼ੁਭ ਕਰਮ ਸੜ ਕੇ ਸੁਆਹ ਹੋ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਲੈ ਬਈ ਭਲੇ ਪੁਰਸ਼ਾ, ਜੇ ਤੂੰ ਸਤ ਸੰਗਤ ਕਰਦਾ, ਮਾਇਆ ਨੂੰ ਭਲੇ ਪਾਸੇ ਲਾਉਂਦਾ, ਤੇਰੇ ਕਦਮ ਭਲੇ ਪਾਸੇ ਚੱਲਦੇ, ਤਾਂ ਐਡੀ ਵੱਡੀ ਦੇਗ ਮੋਹਰਾਂ ਦੀ ਤੈਨੂੰ ਪ੍ਰਾਪਤ ਹੋਣੀ ਸੀ, ਕਿਉਂਕਿ ਤੂੰ ਪਿਛਲੇ ਜਨਮ ਕੁਝ ਦਾਨ ਕੀਤਾ ਸੀ ਤੇ ਉਹ ਪ੍ਰਫੁੱਲਿਤ ਹੋਇਆ ਸੀ, ਪਰ ਤੂੰ ਵਿਕਾਰਾਂ ਦੀ ਅੱਗ ਵਿੱਚ ਸਾਰੇ ਪੁੰਨ ਸਾੜ ਦਿੱਤੇ। ਤੇ ਜੇ ਭਲੇ ਬੰਦੇ ਨੂੰ ਜਿੱਥੇ ਸੂਲ ਚੁੱਭੀ ਸੀ ਨਾ, ਉਹ ਧਰਤੀ ਜਦੋਂ ਪੁੱਟੀ ਤਾਂ ਤਲਿਓਂ ਸੂਲੀ ਨਿਕਲੀ, ਆਖਿਆ ਤੈਨੂੰ ਅੱਜ ਸੂਲੀ ਤੇ ਚੜਾਇਆ, ਪਰ ਤੂੰ ਸਤ ਸੰਗਤ ਵਿੱਚ ਆ, ਤੈਨੂੰ ਸੂਲੀ ਬਚਾ ਕੇ ਇੱਕ ਕੰਡਾ ਚਬੋ ਕੇ ਪੂਰਾ ਕਰ ਦਿੱਤਾ ਹੈ। ਇਸ ਲਈ ਬਾਈ ਸਾਧ ਕੇ ਸੰਗ ਨਾ ਬਿਰਥਾ ਜਾਵੇ। ਆਖਿਆ ਸਤ ਸੰਗਤ ਵਿੱਚ ਜਾਣ ਵਾਲੇ ਨੂੰ ਫਲ ਪ੍ਰਾਪਤ ਸ਼ੁਭ ਕਰਮਾਂ ਦਾ, ਉਹ ਕਦੇ ਸੰਸਾਰ ਤੇ ਆ ਕੇ ਦੁਖੀ ਨਹੀਂ ਹੁੰਦਾ, ਉਹ ਸਦਾ ਖੁਸ਼ੀਆਂ ਮਾਣਦਾ ਜਿਨ੍ਹਾਂ ਨੇ ਜਪਿਆ ਹੈ ਸ੍ਰੀ। ਜੋ

ਤਸਰੇ ਹਨ ਦੁੱਖ ਤਦੇ ਜਾਂ ਵਿਸਰ ਜਾਵੇ ਜਦੋਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ ਜਦੋਂ ਉਸ ਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ ਇਹ ਦੁੱਖ ਉਹਦੇ ਭੇਜੇ ਹੋਏ ਨਹੀਂ ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ ਦੁੱਖ ਤਦੇ ਜਾਂ ਵਿਸਰ ਜਾਵੇ ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਬਿਨਾਂ ਸਿਮਰਨ ਦੇ। ਆਖਿਆ ਮਨੁੱਖ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਵੇਸ਼ੀਆ ਦਾ ਪੁੱਤਰ ਹੈ ਤੇ ਆਪਣੇ ਪਿਓ ਦਾ ਨਾਂ ਨਹੀਂ ਜਾਣਦਾ। ਉਹਨੂੰ ਕੋਈ ਪੁੱਛ ਲਵੇ ਬਾਈ ਤੇਰੇ ਪਿਤਾ ਦਾ ਕੀ ਨਾਮ ਹੈ ਤਾਂ ਕੀ ਦੱਸੇਗਾ। ਆਖਿਆ ਬਿਨਾਂ ਨਾਮ ਤੋਂ ਮਨੁੱਖ ਵੀ ਐਸਾ ਹੀ ਹੈ। ਬਿਨ ਸਿਮਰਨ

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਭਾਈ ਸਾਰਾ ਦਿਨ ਅੱਖਾਂ ਵਹਿੰਦੀਆਂ ਰਹਿੰਦੀਆਂ ਨੇ, ਥੱਕਦੀਆਂ ਹੀ ਨਹੀਂ। ਪਰ ਕਿਤੇ ਗੁਰੂ ਕੇ ਦਰਸ਼ਨ ਕਰਨੇ ਪੈ ਜਾਣ, ਗੁਰਦੁਆਰੇ ਜਾਣਾ ਪੈ ਜਾਵੇ, ਕੰਨਾਂ ਨੂੰ ਕਿਤੇ ਕੀਰਤਨ ਸੁਣਨਾ ਪੈ ਜਾਵੇ, ਉਕਸਾ ਜਾਣਗੇ ਤੇ ਚੁਗਲੀ ਨਿੰਦਾ ਵਾਲੇ ਪਾਸੇ ਦੌੜਦੇ ਨੇ। ਭਾਈ ਸਾਹਿਬ ਕਹਿੰਦੇ ਨੇ ਰਸਨਾ ਨੂੰ ਕਿਤੇ ਵਾਹਿਗੁਰੂ ਜਪਣਾ ਪੈ ਜਾਏ ਤੇ ਪਤਾ ਨਹੀਂ ਕੀ ਹੋ ਜਾਂਦਾ, ਤੇ ਜੇ ਸਾਰਾ ਦਿਨ ਇਹਨੂੰ ਛਕਾਉਂਦੇ ਰਹੀਏ ਤੇ ਥੱਕਦੀ ਕੋਈ ਨਹੀਂ। ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਤੇ ਜ਼ਿੰਦਗੀ ਚ ਸਫਲ ਹੋਣਾ ਚਾਹੁੰਦਾ, ਜ਼ਿੰਦਗੀ ਚ ਪ੍ਰਫੁੱਲਤ ਹੋਣਾ ਚਾਹੁੰਦਾ ਤੇ

ਉਚਾਰਿਆ ਹੋਇਆ ਰਾਗ ਮਲਾਰ ਦੇ ਵਿੱਚ ਭਗਤ ਨਾਮਦੇਵ ਜੀ ਨੇ ਇਹ ਸ਼ਬਦ

ਧਰਤੀ ਦੀ ਪਾਲਣਾ ਕਰਨ ਵਾਲਾ ਹੈ ਬਾਦਸ਼ਾਹ। ਭਗਤ ਲੋਕ ਉਸ ਗੋਪਾਲ ਰਾਏ ਦੀ ਸੇਵਾ ਕਰਦੇ ਨੇ ਅਕੁੱਲ ਨਿਰੰਜਨ, ਜਿਹਦੀ ਕੋਈ ਕੁੱਲ ਨਹੀਂ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਉੱਤੇ ਹੈ। ਉਸ ਗੋਪਾਲ ਰਾਏ ਦੀ ਭਗਤ ਲੋਕ ਸੇਵਾ ਕਰਦੇ ਨੇ, ਭਗਤੀ ਕਰਦੇ ਨੇ, ਤੇ ਉਹਦੇ ਕੋਲੋਂ ਭਗਤ ਦਾਨ ਦੀ ਜੈ ਜਾਂਚੇ ਸੰਤ ਜਨ। ਉਸ ਗੋਪਾਲ ਦੀ ਸੇਵਾ ਕਰਕੇ ਤੇ ਭਗਤ

ਡਾਂਗੀਆਂ ਡਾਂਗੀਆਂ ਕਿਹਾ ਹੈ ਪਹਿਰੇਦਾਰਾਂ ਨੂੰ ਜਿਹੜੇ ਹੱਥ ਵਿਚ ਡਾਂਗਾਂ ਫੜ ਕੇ ਖਲੋਂਦੇ ਹੈ ਬਾਦਸ਼ਾਹ ਉਸ ਗੋਪਾਲ ਰਾਏ ਦੇ ਘਰ ਪਾਪ ਤੇ ਪੁੰਨ ਪਹਿਰੇਦਾਰ ਨੇ ਦੁਆਰੇ ਚਿੱਤਰ ਗੁਪਤ ਲਿਖਿਆ ਚਿੱਤਰ ਤੇ ਗੁਪਤ ਉਹਦੇ ਘਰ ਮੁਨਸ਼ੀ ਦਾ ਕੰਮ

ਸੁਖਦੇਵ ਜੀ ਨੂੰ ਕਿਉਂ ਉਚਾਰਨਾ ਪਿਆ? ਹਿੰਦੁਸਤਾਨ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ

ਗੱਜ ਕਹਿੰਦੇ ਨੇ ਹਾਥੀ ਨੂੰ। ਬਾਦਸ਼ਾਹ ਦੇ ਹੁਕਮ ਦੇ ਨਾਲ ਹਾਥੀ ਜਿਹੜਾ ਨਾਮਦੇਵ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਉਦੋਂ ਤੱਕ ਨਾਮਦੇਵ ਨੂੰ ਹਾਥੀ ਦੀਆਂ ਸੁੰਡਾਂ ਦੀ ਮਾਰ ਪੈਂਦੀ ਰਹਿਣੀ ਚਾਹੀਦੀ ਏ ਜਦੋਂ ਤੱਕ ਇਹ ਗਾਂ ਨਹੀਂ ਜਿੰਦਾ ਕਰਦਾ।

ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਨਾਮਦੇਵ ਨੂੰ ਹਾਥੀ ਦੇ ਅੱਗੇ ਸੁੱਟ ਕੇ ਹਾਥੀ ਦੀਆਂ ਸੁੰਡਾਂ ਦੀ ਮਾਰ ਪਵਾਈ ਜਾਵੇ ਤੇ ਨਾਮਦੇਵ ਜੀ ਕਹਿੰਦੇ ਨੇ ਸਾਡੀ ਮਾਂ ਉਸ ਵੇਲੇ ਰੋਣ ਲੱਗ ਪਈ।

ਇਹ ਕਹਿੰਦੀ ਹੈ ਕਿ ਰਾਮ ਦਾ ਨਾਮ ਛੱਡ ਦੇ ਜਾ, ਉਸ ਮਾਂ ਦਾ ਮੈਂ ਪੁੱਤਰ ਨਹੀਂ, ਨਾ ਹੋ ਤੇਰਾ ਪੂੰਗੜਾ ਪੂੰਗੜਾ ਕਿਹਾ ਹੈ ਪੁੱਤਰ ਨੂੰ।

ਸੱਤ ਘੜੀਆਂ ਦਾ ਸਮਾਂ ਦਿੱਤਾ, ਅਗਰ ਸੱਤ ਘੜੀਆਂ ਵਿੱਚ ਇਹ ਮਰੀ ਹੋਈ ਗਾਂ ਜਿੰਦਾ ਨਾ ਹੋਵੇ ਤੇ ਨਾਮਦੇਵ ਨੂੰ ਹਾਥੀ ਦੇ ਪੈਰਾਂ ਥੱਲੇ ਲਤਾੜ ਦਿੱਤਾ ਜਾਵੇ। ਨਾਮਦੇਵ ਨੂੰ ਕੈਦ ਕਰ ਲਿਆ, ਨਾਮਦੇਵ ਦੇ ਨਾਲ ਪਿਆਰ ਕਰਨ ਵਾਲੇ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇ ਕੋਲ ਗਏ ਤੇ ਬਾਦਸ਼ਾਹ ਨੂੰ ਇਹ ਬੇਨਤੀ ਕੀਤੀ।

ਦੁੱਧ ਦੀਆਂ ਦੋਵੇਂ ਮਟਕੀਆਂ ਬਾਦਸ਼ਾਹ ਦੇ ਅੱਗੇ ਧਰੀਆਂ। ਬਾਦਸ਼ਾਹ ਮਹਿਲਾਂ ਵਿੱਚ ਹੈ, ਭਗਤ ਨੂੰ ਦੁੱਖ ਦਿੱਤਾ ਸੀ, ਹੁਣ ਪਰਮੇਸ਼ਰ ਨੇ ਰਾਜੇ ਨੂੰ ਬਾਦਸ਼ਾਹ ਨੂੰ ਦੁੱਖ ਦਿੱਤਾ। ਐਸਾ ਦਰਦ ਉੱਠਿਆ ਕਿ ਜਿਹਦਾ ਇਲਾਜ ਕੋਈ ਨਹੀਂ।

ਬੈਕੁੰਠ ਵਿੱਚ ਵਾਸਾ ਹੋ ਜਾਂਦਾ। ਅਗਰ ਗੁਰੂ ਦਿਆਲ ਹੋ ਜਾਏ ਤਾਂ ਜੀਵਤ ਮਰੇ, ਇਨਸਾਨ ਦਾ ਮਨ ਵਿਸ਼ਿਆਂ ਵਿਕਾਰਾਂ ਤੋਂ ਮਰ ਜਾਂਦਾ, ਭਾਵ ਉੱਚਾ ਹੋ ਜਾਂਦਾ।

ਜੇ ਗੁਰੂ ਦਿਆਲ ਹੋ ਜਾਏ ਪਵਨ ਪ੍ਰੈਸ ਹੋ ਜਾਏ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ। ਗੁਰੂ ਦਿਆਲ ਹੋ ਜਾਏ ਤੇ ਇਨਸਾਨ ਉੱਚੀ ਪਦਵੀ ਨੂੰ

ਖਿਆਲ ਹੋ ਜਾਏ ਤਾਂ ਛਾਪਰ ਛਾਈ ਉਹ ਸੜੇ ਹੋਏ ਘਰ ਵੀ ਬਣਾ ਦਿੰਦਾ ਕਿਉਂਕਿ ਨਾਮਦੇਵ ਦੀ ਛੰਨ ਸੜ ਗਈ ਸੀ ਤੇ ਪਰਮੇਸ਼ਰ ਨੇ ਆਪ ਨਾਮਦੇਵ ਦੀ ਛੰਨ ਬਣਾਈ ਸੀ। ਭਗਤ ਜੀ ਕਹਿੰਦੇ ਨੇ ਜੇ ਉਹ ਦਿਆਲ ਹੋ ਜਾਏ ਤਾਂ ਛਾਪਰ ਛਾਈ ਉਹ ਆਪ ਆਪਣੇ ਪਿਆਰਿਆਂ ਦੇ ਘਰ ਬਣਾਉਂਦਾ ਹੈ।

ਸਚਾਈ ਉਹ ਸੇਜ ਵੀ ਦਿਖਾ ਦਿੰਦਾ। ਜਦੋਂ ਭਗਤ ਜੀ ਨੇ ਇਹ ਗੱਲ ਕਹੀ ਸਹਿਜ ਨਿਕਸਾਈ ਤਾਂ ਉਸ ਵਕਤ ਪਾਣੀ ਦੀਆਂ ਲਹਿਰਾਂ ਵਿੱਚ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇਖ ਰਿਹਾ ਸੀ ਤਾਂ ਬਾਦਸ਼ਾਹ ਹੈਰਾਨ ਹੋ ਗਿਆ ਕਿ ਨਦੀ ਦੇ ਪਾਣੀ ਤੇ ਸੋਹਣੀਆਂ ਸੋਹਣੀਆਂ ਸਹਿਜਾਂ ਦੀਆਂ ਲਾਈਨਾਂ ਲੱਗ ਗਈਆਂ ਤੇ ਬਾਦਸ਼ਾਹ ਮਨ ਵਿੱਚ ਸੋਚਦਾ ਮੇਰੀ ਤਾਂ ਇੱਕ ਸਹਿਜ ਸੀ ਪਰ ਇੱਥੇ ਤੇ ਸਹਿਜਾਂ ਦੀਆਂ

ਬਾਦਸ਼ਾਹ ਨੇ ਪੁੱਛਿਆ, ਭਗਤ ਜੀ ਇੱਕ ਸਿਜ ਤਾਂ ਮੇਰੀ ਹੈ, ਇਹ ਬਾਕੀ ਸਿਜਾਂ ਕੀਮਤੀ ਕਿਸ ਦੀਆਂ ਨੇ? ਤਾਂ ਨਾਮਦੇਵ ਜੀ ਕਹਿਣ ਲੱਗੇ, ਬਾਦਸ਼ਾਹ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਤੇ ਆਪਣੀ ਕਮਾਈ ਵਿੱਚੋਂ ਕੋਈ ਚੀਜ਼ ਦਾਨ ਕਰਦਾ, ਭੇਟ ਕਰਦਾ ਦਸਾਂ ਨੂੰਆਂ ਦੀ ਕਿਰਤ ਵਿੱਚੋਂ, ਤਾਂ ਉਹ ਦਾਨ ਕਈ ਗੁਣਾ ਫਲ ਕੇ ਉਹਨੂੰ ਮਿਲਦਾ। ਇਹ ਸਾਰੀਆਂ ਸੇਜਾਂ ਤੈਨੂੰ ਮਿਲਣੀਆਂ ਸਨ, ਪਰ ਤੂੰ ਦਾਨ ਕਰਕੇ ਸ਼ੰਕਾ ਕੀਤਾ, ਇਸ ਕਰਕੇ ਇਹ ਚੀਜ਼ਾਂ ਹੁਣ ਤੈਨੂੰ ਨਹੀਂ ਮਿਲਣੀਆਂ। ਤਾਂ ਬਾਦਸ਼ਾਹ ਉਸ ਵਕਤ ਹੱਥ ਜੋੜ ਕੇ ਕਹਿਣ ਲੱਗਾ, ਭਗਤ ਜੀ ਮੈਂ ਵੀ ਬਾਦਸ਼ਾਹ ਹਿੰਦੁਸਤਾਨ ਦਾ, ਸਾਰੇ ਲੋਕ ਮੇਰੇ ਕੋਲੋਂ ਡਰਦੇ ਨੇ, ਪਰ ਤੁਸੀਂ ਨਹੀਂ ਡਰਦੇ। ਉਸ ਵਕਤ ਭਗਤ ਨਾਮਦੇਵ ਜੀ ਨੇ ਮਲਾਰ ਰਾਗ ਦੇ ਵਿੱਚ ਇਹ ਸ਼ਬਦ ਉਚਾਰਿਆ, ਸੇਵੀ ਲੇ ਗੋਪਾਲ ਰਾਏ ਅਕੁਲ ਨਿਰੰਜਨ। ਹੈ ਬਾਦਸ਼ਾਹ ਤੂੰ ਦੁਨੀਆਂ ਦਾ ਬਾਦਸ਼ਾਹ, ਅੱਜ ਹੈ ਕੱਲ ਖਤਮ ਹੋ ਜਾਏਗਾ, ਪਰ ਜਿਹੜਾ ਸਾਡਾ ਬਾਦਸ਼ਾਹ ਹੈ ਉਹ ਪਰਮੇਸ਼ਰ, ਉਹ ਗੋਪਾਲ, ਉਹ ਕਦੀ ਖਤਮ ਨਹੀਂ ਹੁੰਦਾ, ਉਹਨੂੰ ਕਦੀ ਮੌਤ ਨਹੀਂ ਆਉਂਦੀ। ਉਸਨੇ ਦੁਨੀਆਂ ਬਣਾਈ, ਖੰਡ ਬ੍ਰਹਿਮੰਡ ਬਣਾਏ ਨੇ।

ਪਾਵਨ ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ, ਉਹਦੀ ਮਹਾਨ ਕਿਰਪਾ ਨਾਲ ਸਿਮਰਨ ਕਰਦਾ ਹਾਂ, ਭਗਤੀ ਕਰਦਾ।

ਹਾਂ ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਕਿ ਨੀਵੀਂ ਦਾਤ ਦਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈਂ ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ ਨੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ ਪਿਆਰ ਨਾਲ ਸਰਵ

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬਣ ਕੇ, ਲੱਤਾਂ ਬਣ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ।

ਕਾਜ਼ੀ ਬਕਬੋ ਹਸਤੀ ਤੋਰ। ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ, ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਅਰੇ

ਕਬੀਰ ਜੀ ਮਹਾਰਾਜ ਨੇ ਕੈਸੀ ਬਾਤ ਕਹੀ। ਕਹਿੰਦੇ ਨੇ ਹਾਥੀ ਤਾਂ ਨਮਸਕਾਰਾਂ ਪਿਆ ਕਰਦਾ, ਹਾਥੀ ਆਪਣੀ ਡਿਊਟੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਜਿਹੜਾ ਰਾਮ ਮੇਰੇ ਚ ਬੈਠਾ ਹੋਇਆ ਉਹੀ ਹਾਥੀ ਚ ਬੈਠਾ ਹੋਇਆ। ਪੰਕਰ ਦੇ ਬਸੇ ਭਗਵਾਨ, ਕਹਿੰਦੇ ਨੇ ਮੈਂ ਹੈਰਾਨ ਹਾਂ ਭਾਈ ਮੈਨੂੰ ਸਜ਼ਾ ਕਿਉਂ ਮਿਲ ਰਹੀ, ਨਾ ਮੈਂ ਚੋਰੀ ਕੀਤੀ, ਨਾ ਮੈਂ ਡਾਕਾ ਮਾਰਿਆ, ਨਾ ਮੈਂ ਕੋਈ ਕਤਲ ਕੀਤਾ, ਕੋਈ ਗਲਤ ਕੰਮ ਹੀ ਨਹੀਂ ਕੀਤਾ, ਸਜ਼ਾ ਕਿਸ ਗੱਲ ਦੀ? ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਚ ਕੁੰਚਰ ਕੋ ਦੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ

ਭਰ ਲਈ ਨਾ ਕਹਿੰਦੇ ਨੇ ਹੋਣੀ ਨਹੀਂ ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ ਤੀਨ ਬਾਰ ਪਤੀਆ ਭਰ ਲੀ ਨਾ।

ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਜਿਸ ਨੂੰ ਵੀ ਵਾਹਿਗੁਰੂ ਬਖਸ਼ ਲੈਂਦਾ, ਜਿਸ ਤੇ ਵੀ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਉਹ ਕਿਉਂ ਨਾ ਜਸ ਕਰੇਗਾ। ਉਹ ਜ਼ਰੂਰ ਵਡਿਆਈ ਕਰੇਗਾ, ਗੁਰੂ ਦਾ ਜਸ ਕਰੇਗਾ, ਗੁਰੂ ਦਾ ਜੈ ਜੈਕਾਰ ਕਰੇਗਾ ਵੀ ਜਿਸ ਗੁਰੂ ਨੇ ਮੈਨੂੰ ਬਖਸ਼ ਲਿਆ, ਬਖਸ਼ਿਆ ਵੀ ਐਸੇ ਪਾਪੀ ਨੂੰ, ਗੁਨਾਹਗਾਰ ਨੂੰ। ਇਤਨੇ ਗੁਨਾਹ ਹਨ, ਪਾਪ ਹਨ, ਕਿੰਨੇ ਕਹਿਣ ਜੇਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ, ਇਤਨੇ ਔਗਣ ਮੇਰੇ ਵਿਚ ਹਨ ਤੇ ਇਤਨੇ ਔਗਣ ਹਾਰ ਨੂੰ ਗੁਰੂ ਨੇ ਬਖਸ਼ ਲਿਆ, ਗੁਰੂ ਨੇ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ ਤੇ ਕਿਉਂ ਨਾ ਜਸ ਕਰਾਂ। ਧੰਨ ਹੈ ਉਹ ਗੁਰਸਿੱਖ ਮਾਈ ਭਾਈ ਜੋ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਂਦੇ ਹਨ, ਜੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਹਨ, ਜਸ ਕਰਦੇ ਹਨ ਨਾਮ ਲਈਏ ਸਤਿਗੁਰ ਨਾਨਕ ਕੇ। ਦੁੱਖ ਦਾਰਦ ਰੋਗ ਮਿਟੇ ਸੋ ਧਿਆਨ, ਨਾਮ ਲਈਏ ਸਤਿਗੁਰ ਨਾਨਕ ਕੇ। ਸੁਖ ਸੰਪਤੀ ਭੋਗ ਮਿਲੇ ਸੋ ਅਚਾਨਕ, ਨਾਮ ਲਈਏ ਸਤਿਗੁਰ ਨਾਨਕ ਕੇ। ਜਗ ਕਾਗ ਚੁਗੇ ਮਿਲ ਮੋਤੀ ਮਾਣਕ, ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਗੁਰੂ ਬਾਬਾ ਨਾਨਕ। ਦੇਰ ਨਾ ਲਾਂਦੇ ਸਭ ਮਿਟ ਜਾਂਦੇ, ਜਨਮ ਜਨਮ ਦੇ ਪਾਪ ਭਿਆਨਕ, ਸਭ ਸੁਖ ਆਣ ਨਿਵਾਸ ਕਰੇਂਦੇ, ਦੂਰ ਹੋਣ ਸਭ ਦੁੱਖ ਅਚਾਨਕ, ਨੇੜੇ ਫੇਰ ਨਾ ਆਵਨ ਉਸ ਦੇ, ਜਨਮ ਮਰਨ ਜੋ ਹੈ ਦੁੱਖ ਦਾਨਕ। ਜੋ ਵੀ ਸੱਚਾ ਪ੍ਰੇਮ ਧਾਰ ਕੇ ਇਕ ਵਾਰ ਕਹੇ ਧੰਨ ਸ੍ਰੀ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਦਾ ਨਾਮ ਐਸਾ ਹੈ ਨਰਕਾਂ ਤੋਂ ਬਚਾਉਣ ਵਾਲਾ, ਦੁਨੀਆਂ ਤੋਂ ਨਿਆਰਾ। ਬਾਬਾ ਜੀ ਨੇ ਬਚਨ ਕਰਨੇ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਨਾਨਕ, ਨਾ ਅੱਕਣ ਵਾਲਾ ਨਾ ਥੱਕਣ ਵਾਲਾ। ਗੁਰੂ ਨਾਨਕ ਦਾ ਨਾਮ ਨਰਕਾਂ ਤੋਂ ਬਚਾਉਣ ਵਾਲਾ, ਦੁਨੀਆਂ ਤੋਂ ਨਿਆਰਾ ਨਾਮ ਹੈ। ਐਸਾ ਪਵਿੱਤਰ ਨਾਮ ਗੁਰੂ ਨਾਨਕ ਸਾਹਿਬ ਦਾ ਵੀ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਸਿਫਤ ਕੀਤੀ ਹੈ, ਸੱਚੇ ਦਿਲੋਂ ਇਕ ਵਾਰ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ ਨਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸਨਾ ਭਰਿਆ। ਇਤਨਾ ਮਹਾਨ ਤੇ ਪਵਿੱਤਰ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਹੈ, ਨਾਮ ਦੀ ਦਾਤ ਲੈ ਕੇ ਨਾਮ ਹੀ ਜਪਾਉਣ ਵਾਸਤੇ ਆਏ ਸੀ। ਫਿਰ ਕਿੰਨੇ ਉਨ੍ਹਾਂ ਨੇ ਤਾਰੇ ਹਨ, ਤਾਰਿਆਂ ਦੀ ਤਾਂ ਗਿਣਤੀ ਕਰ ਲਈ ਹੈ ਸਾਇੰਸਦਾਨਾਂ ਨੇ ਵੀ ਆਕਾਸ਼ ਵਿਚ ਕਿੰਨੇ ਤਾਰੇ ਹਨ, ਪਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਨੇ ਤਾਰੇ ਨੇ ਉਨ੍ਹਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਵੀ ਕਿੰਨੇ ਕੁ ਤਾਰੇ ਹਨ, ਕਿੰਨੇ ਕੁ ਹੁਣ ਤਰ ਰਹੇ ਹਨ, ਗਾਹਾਂ ਨੂੰ ਕਿੰਨਿਆਂ ਕੁ ਨੇ ਤਰਨਾ ਹੈ। ਐਸਾ ਪਵਿੱਤਰ ਨਾਮ ਹੈ ਗੁਰੂ ਨਾਨਕ ਸਾਹਿਬ ਦਾ ਤੇ ਕਿਉਂ ਨਾ ਗੁਰਸਿੱਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਕਰੇ, ਜਸ ਕਰੇ। ਦੁਨੀਆਂ ਵਿਚ ਸਾਰੇ ਹੀ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਸਤਿਕਾਰ ਯੋਗ ਹਨ, ਗੁਣ ਤਾਂ ਬੇਅੰਤ ਹਨ, ਕੋਈ ਇਕ ਗੁਣ ਹੈ, ਅਨੇਕਾਂ ਹੀ ਗੁਣ ਹਨ।
हमरी जेहवा एक प्रभार के गुण अगम उठाह। हम क्यों कर जपह आने हर तुम बड अगम अगाह। एक दू जीवो लख होहे लख हो वह लख वीस। लख लख गेड़ा आखिया एक नाम जगदीश। इतने गुण हन गुरु नानक सच्चे पातशाह दे वी कदे किसे तों महापुरख जां गुरु अवतार तों सराफ हो गया। सेवक नूं सराफ हो गया पर बख्शिया नहीं किसे ने। वचन करता के समा आवेगा तुहानू फलाने गुरु अवतार महापुरख बख्शणगे। पर जे किसे नूं वचन हो भी गया कोल गलती हुंदी है जीव दी वैसे तां गुरु महापुरख किसे नूं सराफ नहीं दिंदे। सतगुर सभना दा भला मनाएं दा बुरा किसे दा ना होए। कई बारी भावना अनुसार मिल भी जांदा है। जिवें मूले खत्री ने अंदर ही लुक गया। साखी आउंदी है इतिहास विच भी आप गुरु नानक साहब चल के गए। मरदाने नूं भेजिया घरवाली ने जवाब देता कि ओही साधु आ गए हैं फिर लै जाण। तीजी बार आप चल के गए। घरवाली ने अंदर गहीरे विच लुको दिता छपा दिता ते सप लड़ गया। मौत हो गई इतिहास दी साखी है। फिर रोंदे करलांदे आए गुरु नानक साहब कहन लगे भाई इन्हे बख्शा तो हुणे जाना सी। ऐसे जन्म च कल्याण हो जानी सी इहदा आधार हो जाना सी पर पछाणिया नहीं वचन नहीं मन्निया। सोचदा है कि जे हुण नाल लै गए ते बच्चां दा किवें गुजारा होवेगा घरवाली किवें रहेगी। घरवाली दा हुक्म मन्निया पर गुरु दा हुक्म नहीं मन्निया। वी कहिंदा मेरा गुरु चल के आया है जां मेरे गुरु दा कीर्तनिया मैनूं बुला रहे है। सारी दुनिया तां लख चौरासी मेदनी सब सेव करंदा। उस गुरु नानक साहब दी 84 लख जून सेवा करे ते मैनूं आप सद्दण। अपने आप नूं समझाउंदा अपने मन नूं वी मना तूं मामूली आदमी है। आप निरंकार दी जोत तैनूं सद रहे हन फिर सद नहीं रहे तेरे बूहे ते आप खड़े हन। वी साडा इत्थे पुराना जार है मित्र है। लुक जाना जां परिवार दा मोह आ जाना जां किसे दी आखी लगना इहदा भाव इह है कि गुरु नूं असीं छोटा समझदे हां ते उस नूं वड्डा समझ जिहदा कहना मन रहे। गुरुद्वारे आउणा होवे ते कोई कहे चल कल चले जाई वी बैठदे हां गल्लां मारदे हां जां खाने हां पीने ता इउं समझो कि असीं उहनूं वड्डा समझदे हां ते गुरु नूं छोटा समझदे हां पर गुरु छोटा नहीं। गुरु तां सब तों वड्डा है पर साडी समझ च फर्क है। असीं समझ एवें लैनी। कहण लगे हुण आधार तां इसे जन्म च हो जाणा सी हुण इहदी कल्याण गरीब नवाज कदों होवेगी कदों आधार होवेगा। साहब कहन लगे दसवें जामे विच आके जदों असी दसवां जामा धारांगे ना उस मौके इहदा आधार कर देवांगे। फिर महाराज आधार किवें होवेगा केड़ी जगह। फिर सारा जिक्र जगह दसी के हजूर साहब इहदा सहे दा जन्म होवेगा इहनूं तीर मारांगे ते इहदा उधार हो जावेगा। तां कहण दा भाव कि गुरु ने कुछ नहीं कहा इह साडियां अपणियां गलतियां हुंदियां।
ਬਖਸ਼ਿਆ ਤਾਂ ਗਿਆ ਪਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਿੰਨਾ ਸਮਾਂ ਗੁਜ਼ਰ ਗਿਆ ਫਿਰ ਪਤਾ ਨੀ। ਇਹ ਤਾਂ ਗੁਰੂ ਜਾਣੇ ਜਾਂ ਉਹ ਮੂਲਾ ਖੱਤਰੀ ਜਾਣੇ ਕਿ ਉਹਨੇ ਕਿੰਨੇ ਕੁ ਜਨਮ ਧਾਰੇ, ਕਿੰਨੇ ਕੁ ਦੁੱਖ ਭੋਗੇ। ਤਾਂ ਮੇਰਾ ਕਹਿਣ ਦਾ ਭਾਵ ਕਿ ਗੁਰੂ ਤਾਂ ਕਿਸੇ ਨੂੰ ਸਰਾਫ ਨਹੀਂ ਦਿੰਦੇ, ਪਰ ਸਾਡੀ ਭਾਵਨਾ ਬਣ ਜਾਂਦੀ। ਕੌਡੇ ਰਾਖਸ਼ ਨੂੰ ਸਰਾਫ ਸੀ ਗੁਰੂ ਦਾ, ਦਿਲ ਕੰਬ ਗਿਆ ਕਿ ਗੁਰੂ ਦਾ ਬਚਨ ਹੋ ਗਿਆ ਪੂਰੇ ਗੁਰੂ ਦਾ। ਜਦੋਂ ਬਚਨ ਹੋ ਜਾਵੇ ਨਾ, ਜਦੋਂ ਸਰਾਫ ਲੱਗ ਜਾਵੇ, ਫਿਰ ਬੰਦੇ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਕਿ ਠੀਕ ਏਵੇਂ ਹੀ ਹੋਵੇਗਾ। ਪ੍ਰਤੀਤ ਹੋ ਗਿਆ ਕਿ ਠੀਕ ਮੇਰੇ ਗੁਰੂ ਨੇ ਬਚਨ ਕੀਤਾ ਵੀ ਤੂੰ ਰਾਖਸ਼ ਬਣ, ਹੰਕਾਰੀ ਹੈ ਨਾ। ਵੀ ਗੁਰੂ ਆਇਆ ਤੇ ਉੱਠ ਕੇ ਸਤਿਕਾਰ ਨਹੀਂ ਕਰਿਆ, ਕਿਉਂਕਿ ਮੈਂ ਜ਼ਿਆਦਾ ਪੜਿਆ ਤੇ ਗੁਰੂ ਵਿਚ ਘੱਟ ਵਿਦਿਆ ਹੈ। ਵੀ ਵਿਦਿਆ ਮਿਲੀ ਕਿੱਥੋਂ, ਦਿਲ ਕੰਬ ਗਿਆ। ਮਹਾਰਾਜ ਹੈ ਤਾਂ ਮੈਂ ਬੜਾ ਅਪਰਾਧ ਕੀਤਾ, ਹੁਣ ਕਿਰਪਾ ਕਰੋ ਮੈਨੂੰ ਬਖਸ਼ ਦੇ। ਕਹਿਣ ਲੱਗੇ ਅਸੀਂ ਨਹੀਂ ਬਖਸ਼ਾਂਗੇ, ਕਲਯੁਗ ਵਿਚ ਗੁਰੂ ਨਾਨਕ ਸਾਹਿਬ ਆ ਕੇ ਤੇਰਾ ਆਧਾਰ ਕਰਨਗੇ। ਪਰ ਗੁਰੂ ਨਾਨਕ ਸਾਹਿਬ ਨੇ ਇਉਂ ਨਹੀਂ ਕਿਹਾ ਕਿ ਫਲਾਨੇ ਗੁਰੂ ਮਹਾਂਪੁਰਖ ਆਉਣਗੇ ਫੇਰ ਆਧਾਰ ਹੋਵੇਗਾ। ਜੇ ਕਦੇ ਬਚਨ ਹੋ ਵੀ ਗਿਆ ਤੇ ਫਿਰ ਬਖਸ਼ਾ ਵੀ ਆਪ ਹੀ ਹੈ, ਕਿਸੇ ਦੇ ਹੋਰ ਅੱਗੇ ਨਹੀਂ ਝੁਕਾਇਆ। ਕੋਈ ਲੰਮੀਆਂ ਤਰੀਕਾਂ ਜੁਗਾਂ ਦੀਆਂ ਨਹੀਂ ਪਾਈਆਂ। ਜੇ ਗੁਰੂ ਨਾਨਕ ਸਾਹਿਬ ਦਾ ਕੋਈ ਸਰਾਫਿਆ ਹੋਇਆ ਤੇ ਦੂਸਰੇ ਗੁਰੂ ਨੇ ਬਖਸ਼ ਦਿੱਤਾ, ਦੂਸਰੇ ਗੁਰੂ ਦਾ ਕੋਈ ਸਰਾਫਿਆ ਹੋਇਆ ਤੀਸਰੇ ਗੁਰੂ ਨੇ ਬਖਸ਼ ਦਿੱਤਾ, ਹੋਰ ਕਿਸੇ ਅੱਗੇ ਨਹੀਂ ਭੇਜੇ। ਐਸੇ ਗੁਰੂ ਨਾਨਕ ਸਾਹਿਬ ਦਾ ਜਸ ਕਰੀਏ ਜਿਨ੍ਹਾਂ ਦੇ ਇਤਨੇ ਗੁਣ ਹਨ, ਵਡਿਆਈਆਂ ਹਨ, ਫਿਰ ਜਿਨ੍ਹਾਂ ਨੇ ਵੀ ਪਿਆਰ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ, ਜਸ ਕੀਤਾ ਹੈ, ਅੱਜ ਉਨ੍ਹਾਂ ਦਾ ਜਸ ਹੋ ਰਿਹਾ ਹੈ, ਵਡਿਆਈ ਹੋ ਰਹੀ ਹੈ। ਧਰਮ ਰਾਜ ਹੈਰਾਨ ਹੈ ਕਿ ਇਹ ਕੀ ਕਾਰਨ ਬਣ ਗਿਆ ਵੀ ਅੱਜ ਤੱਕ ਕਿੰਨੇ ਪਾਪੀ ਜੀਵ ਆਉਂਦੇ ਹਨ ਤੇ ਮੈਂ ਲੇਖਾ ਕਰਕੇ ਹਿਸਾਬ ਕਰਕੇ ਤੇ ਨਰਕਾਂ ਨੂੰ ਭੇਜ ਦਿੰਦਾ, ਕਿਉਂਕਿ ਮੇਰੀ ਡਿਊਟੀ ਹੈ, ਮੈਂ ਕਿਸੇ ਦਾ ਹੁਕਮ ਦਾ ਬੱਧਾ ਹੋਇਆ ਹਾਂ। ਪਰ ਐਸਾ ਕੋਈ ਬੰਦਾ ਨਹੀਂ ਵੇਖਿਆ ਕਿ ਜਿਹਦੇ ਜਾਣ ਨਾਲ ਨਰਕਾਂ ਵਿਚ ਸ਼ਾਂਤੀ ਵਰਤ ਗਈ ਹੋਵੇ। ਨਰਕਾਂ ਦੇ ਜੀਵ ਸ਼ਾਂਤ ਹੋ ਗਏ ਹਨ। ਪਿਛਲਾ ਦੇਖਿਆ ਵੀ ਕਦੇ ਹੋਇਆ ਹੈ ਵੀ ਕਦੇ ਇਉਂ ਨਹੀਂ ਹੋਇਆ। ਜੇ ਹੋਇਆ ਤਾਂ ਜਨਕ ਰਾਜੇ ਦੇ ਸਮੇਂ, ਪਰ ਜਨਕ ਰਾਜਾ ਤਾਂ ਮਹਾਂਪੁਰਖ ਸੀ, ਭਗਤ ਸੀ ਨਾ। ਉਹਦੇ ਨੰਗਣ ਨਾਲ ਜਦੋਂ ਨਰਕਾਂ ਦੇ ਅੱਗੇ ਦੀ ਨੰਘਿਆ ਨਾ, ਤੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ। ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਨਾਮ ਜਪਣ ਵਾਲੇ ਦੇ ਵਿਚ ਦੀ ਹਵਾ ਲੰਘ ਕੇ ਜਦੋਂ ਲੱਗੀ ਨਾ, ਨਰਕ ਠੰਡੇ ਠਾਰ ਹੋ ਗਏ। ਤਪਤ ਮੈਂ ਠੰਡ ਵਰਤਾਈ ਆਨੰਦ ਪਏ ਦੁਖ ਨਾਠੇ ਭਾਈ। ਐਸਾ ਤਾਂ ਜਨਕ ਰਾਜੇ ਦੇ ਮੌਕੇ ਹੋਇਆ, ਪਰ ਹੋਰ ਕਦੇ ਇਨਸਾਨ ਦੇ ਮੌਕੇ ਨਹੀਂ ਹੋਇਆ। ਕਿੰਨੇ ਜੀਵ ਆਉਂਦੇ ਹਨ, ਨਰਕਾਂ ਦੀ ਸਜ਼ਾ ਭੋਗਦੇ ਹਨ, ਸੋਚਦਾ ਹੈ, ਚੰਗੀ ਤਰ੍ਹਾਂ ਵੇਖਦਾ ਹੈ ਕਿ ਕਿਹੜਾ ਪੁੰਨ ਕੀਤਾ ਇਸਨੇ, ਕਿਹੜੀ ਕਮਾਈ ਕੀਤੀ ਹੈ, ਲੇਖਾ ਵਾਰ ਵਾਰ ਵੇਖ ਰਿਹਾ, ਚੰਗੀ ਤਰ੍ਹਾਂ ਧਿਆਨ ਧਰ ਕੇ ਵੇਖ ਰਿਹਾ। ਜਦੋਂ ਨਾ ਪਤਾ ਨਾ ਨਾ ਲੱਗਿਆ ਵੀ ਸਮਝ ਨਹੀਂ ਆਈ, ਫਿਰ ਅਰਦਾਸ ਕੀਤੀ ਹੈ ਨਿਰੰਕਾਰ ਮੇਰੀ ਸਮਝ ਤੋਂ ਇਹ ਗੱਲ ਅੱਗੇ ਦੀ ਹੈ, ਮੈਨੂੰ ਇਸ ਦੀ ਸਮਝ ਨਹੀਂ ਆਉਂਦੀ ਕਿ ਇਹਦੇ ਜਾਣ ਨਾਲ ਨਰਕਾਂ ਦੇ ਜੀਵਾਂ ਨੂੰ ਕਿਉਂ ਸ਼ਾਂਤ ਆ ਰਹੀ, ਨਰਕਾਂ ਦੀ ਅੱਗ ਕਿਉਂ ਬੁੱਝ ਜਾਂਦੀ ਹੈ। ਭਾਂਬੜ ਮੱਚਦੇ ਹੋਏ ਇਕਦਮ ਸ਼ਾਂਤ ਹੋ ਜਾਂਦੇ ਹਨ।
ਜਦੋਂ ਇਉਂ ਅਰਦਾਸ ਕੀਤੀ ਮਨ ਜੋੜ ਕੇ ਜਾਚਨਾ ਕੀਤੀ, ਵਾਹਿਗੁਰੂ ਮੈਨੂੰ ਸਮੱਤ ਬਖਸ਼ੋ, ਸੋਝੀ ਬਖਸ਼ੋ, ਆਕਾਸ਼ ਬਾਣੀ ਹੋਈ, ਧਰਮ ਰਾਜ ਤੂੰ ਲੇਖਾ ਕਰ ਰਿਹਾ ਨਾ, ਲੇਖਾ ਕੇ ਨੇ ਪਾਪ ਕੀਤੇ ਨੇ, ਗੁਨਾਹ ਕੀਤੇ ਹਨ, ਪਰ ਤੂੰ ਇਹ ਨਹੀਂ ਵੇਖਿਆ ਕਿ ਇਹਦੇ ਹਿਰਦੇ ਤੇ ਮੇਰਾ ਵਾਸਾ ਹੈ, ਇਸ ਗੁਰਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ ਹੈ। ਫਿਰ ਮਹਾਰਾਜ, ਜੇ ਨਾਮ ਵਸਦਾ ਹੈ ਤੇ ਪਾਪਾਂ ਦਾ ਨਾਸ, ਪਾਪਾਂ ਦੀ ਸਜ਼ਾ ਤਾਂ ਮਿਲਣੀ ਹੈ ਨਾ, ਧਰਮਰਾਜ ਚਾਹੇ ਪਾਪ ਕੀਤੇ ਜ਼ਰੂਰ ਹਨ ਪਹਿਲੇ ਸਮੇਂ ਵਿੱਚ, ਪਾਪ ਵੀ ਜ਼ਰੂਰ ਕੀਤੇ ਹਨ, ਪਰ ਹੁਣ ਮੇਰਾ ਨਾਮ ਇਹਦੇ ਹਿਰਦੇ ਵਿੱਚ ਵਸਦਾ ਹੈ, ਜਦੋਂ ਇਹ ਜਾਣਦਾ ਹੈ ਤੇ ਮੇਰੇ ਹੁਕਮ ਨਾਲ ਆਗਿਆ ਨਾਲ ਮੂਲੇ ਧਾਰ ਬਾਰਿਸ਼ ਹੋ ਰਹੀ ਹੈ ਆਪਣੇ ਆਪ ਨਹੀਂ, ਮੇਰੇ ਹੁਕਮ ਨਾਲ, ਅੰਮ੍ਰਿਤ ਵੇਲਾ ਬੋਲਿਆ ਬੰਬੀਹਾ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਵੀ ਆਪਣੇ ਆਪ ਬੱਦਲ ਬਾਰਿਸ਼ ਨਹੀਂ ਕਰਦੇ, ਹੁਕਮ ਨਾਲ ਚੱਲਦੇ ਹਨ, ਮੇਘੇ ਨੂੰ ਫਰਮਾਨ ਹੋਇਆ ਤੇ ਬਰਸੋ ਕਿਰਪਾ ਧਾਰ, ਇਹ ਮੇਰੀ ਰਹਿਮਤ ਬਰਸ ਰਹੀ ਹੈ, ਮੇਰੇ ਹੁਕਮ ਨਾਲ ਸਭ ਕੁਝ ਹੋ ਰਿਹਾ। ਤੇ ਅਰਦਾਸ ਕਰੀਏ ਗਰੀਬ ਨਵਾਜ, ਜਿਵੇਂ ਤੁਹਾਡੇ ਹੁਕਮ ਨਾਲ ਨਰਕਾਂ ਦੇ ਜੀਵਾਂ ਤੇ ਰਹਿਮਤ ਹੋ ਰਹੀ ਹੈ ਨਾ, ਬਾਰਿਸ਼ ਹੋ ਰਹੀ ਹੈ, ਤੇ ਕਿਰਪਾ ਕਰੋ ਸਾਡੇ ਤੇ ਵੀ, ਮਿਹਰ ਕਰੋ। ਕਲਯੁਗ ਦੇ ਸਮੇਂ ਐਸਾ ਜੀਵਨ ਇਨਸਾਨ ਦਾ ਵੀ ਹੈ, ਨਰਕਾਂ ਦੀ ਸਜ਼ਾ ਨੂੰ ਵੀ ਬੰਦਾ ਦੁਖੀ ਹੋ ਰਿਹਾ, ਉਸ ਨਾਲੋਂ ਵੀ ਮਨ ਨੂੰ ਬੇਚੈਨੀ ਹੈ। ਤਾਂਹੀਓ ਕਿਹਾ ਕਬੀਰ, ਕਲਯੁਗ ਆ ਗਿਆ ਝੜ ਝੜ ਪੈਣ ਅੰਗਿਆਰ, ਜੇ ਸੰਤ ਨਾ ਆਉਂਦੇ ਜਗਤ ਵਿਚ ਤੇ ਜਲ ਮਰਤਾ ਸੰਸਾਰ। ਆ ਅੰਗਿਆਰ ਹੀ ਹੈ ਨਾ, ਦੂਜੇ ਨੂੰ ਦੂਜਾ ਬੁਰਾ ਕਹਿੰਦਾ, ਨਿੰਦਿਆ ਕਰਦਾ, ਭੈੜੇ ਬਚਨ ਕਹਿਣੇ, ਐਸੀਆਂ ਗੱਲਾਂ ਕਰਨੀਆਂ, ਅਗਲੇ ਦਾ ਦਿਲ ਸਾੜ ਦੇਣਾ, ਕਵਚਨ ਕਹਿਣੇ, ਪਿਆਰ ਨਾ ਬੋਲਣ ਤਾਂ ਜਾਣਦੇ ਹੀ ਨਹੀਂ ਨਾ। ਹੁਕਮ ਤਾਂ ਐਸਾ ਹੈ ਕਿ ਮੂੰਹੋਂ ਕਿ ਬੋਲਣ ਬੋਲੀਐ, ਜਿੱਤ ਸੁਣ ਧਰੇ ਪਿਆਰ, ਵੀ ਐਸਾ ਬਚਨ ਕਰੀਏ ਜਿਨ ਸੁਣ ਕੇ ਅਗਲੇ ਦਾ ਵੀ ਮਨ ਚ ਪਿਆਰ ਧਾਰਨ ਕਰੇ, ਪਿਆਰ ਵਾਲਾ ਮਨ ਬਣ ਜਾਵੇ। ਤਾਂ ਕਲਯੁਗ ਦਾ ਸਮਾਂ ਹੈ, ਦੁਨੀਆਂ ਦੁਖੀ ਹੈ, ਹਰ ਕੋਈ ਜੀਵ ਦੁਖੀ ਹੈ, ਨਾਨਕ ਦੁਖੀਆ ਸਭ ਸੰਸਾਰ, ਤੇ ਸੰਸਾਰ ਦੁਖੀ ਵਿਚ ਫਿਰ ਛੁਟਕਾਰਾ ਕਿਵੇਂ, ਬਚ ਕਿਵੇਂ ਸਕਦੇ ਹੈ? ਇਕੋ ਤਰੀਕਾ ਹੈ ਵੀ ਮਨ ਜੋੜ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਉਂ ਅਰਦਾਸ ਕਰੀਏ।

ਬੇਨਤੀ ਕਰੀਏ, ਗਰੀਬ ਨਵਾਜ ਸਾਡੇ ਤੇ ਮਿਹਰ ਕਰੋ। ਮੇਘਾ ਨੂੰ ਫੁਰਮਾਨ ਹੋਇਆ, ਬਰਸੋ ਕਿਰਪਾ ਧਾਰ, ਕਿਰਪਾ ਕਰੋ ਸਾਡੇ ਤੇ, ਰਹਿਮਤਾਂ ਕਰੋ, ਸਾਡੇ ਗੁਣ ਔਗੁਣ ਨਾ ਵੇਖੋ, ਸਾਡਾ ਲੇਖਾ ਨਾ ਕਰੋ, ਬਖਸ਼ ਲਵੋ ਜਿਵੇਂ ਵੀ ਬਖਸ਼ੇ ਜਾਣੇ। ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਐ ਅਰਦਾਸ ਕਰੀਏ ਜਿਵੇਂ ਸਿੱਖ ਤੇ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀਆਂ ਰਹਿਮਤਾਂ ਹੋ ਰਹੀਆਂ, ਮਿਹਰਾਂ ਦਾ ਮੀਂਹ ਪੈ ਰਿਹਾ, ਇਵੇਂ ਆਪਾਂ ਵੀ ਗੁਰੂ ਤੋਂ ਮਿਹਰ ਮੰਗੀਏ, ਕਿਰਪਾ ਮੰਗੀਏ। ਇਸ ਵਾਸਤੇ ਧਰਮ ਰਾਜ, ਇਹ ਮੇਰੀ ਰਹਿਮਤ ਹੈ, ਮੇਰੇ ਹੁਕਮ ਨਾਲ ਬਾਰਿਸ਼ ਹੋ ਰਹੀ ਹੈ। ਗਰੀਬ ਨਵਾਜ, ਹੇ ਵਾਹਿਗੁਰੂ, ਮੈਂ ਤਾਂ ਹੁਕਮ ਦਾ ਬੰਦਾ ਹਾਂ, ਬਾਰਿਸ਼ ਇਸ ਕੱਲੇ ਤੇ ਹੋਵੇ। ਜੇ ਇਹਨੇ ਨਾਮ ਜਪਿਆ, ਇਹਦੇ ਹਿਰਦੇ ਤੇ ਨਾਮ ਹੈ ਨਾ, ਇਹ ਨਰਕ ਦੀ ਸਜ਼ਾ ਤੋਂ ਜਾਂ ਨਰਕਾਂ ਦੀ ਅੱਗ ਤੋਂ ਇਹ ਕੱਲਾ ਬਚਣਾ ਚਾਹੀਦਾ ਹੈ। ਇਹ ਤਾਂ ਸਾਰਿਆਂ ਨੂੰ ਹੀ ਸੁੱਖ ਦੇ ਰਿਹਾ ਇਹਦੇ ਜਾਣ ਨਾਲ। ਜਦੋਂ ਨਰਕਾਂ ਵਿਚ ਜਾਂਦਾ ਹੈ, ਕੱਲੇ ਨੂੰ ਸ਼ਾਂਤੀ ਨਹੀਂ, ਸਾਰੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ। ਧਰਮ ਰਾਜ, ਕਲਯੁਗ ਦੇ ਵਿਚ ਮੇਰਾ ਅਵਤਾਰ ਹੋਇਆ ਹੈ, ਮੈਂ ਆਪਣੀ ਜੋਤ, ਆਪਣਾ ਸਰੂਪ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਭੇਜਿਆ ਹੈ, ਉਨ੍ਹਾਂ ਨੇ ਮੇਰਾ ਨਾਮ ਜਪਾਇਆ ਹੈ। ਕਲਯੁਗ ਦੇ ਵਿਚ ਐਸਾ ਨਾਮ ਵੀ ਗੁਰਮੁਖ ਕੋਟ ਆਧਾਰ ਦਾ ਦੇ ਨਾਂ ਹੈ ਏਕ ਕਣ, ਐਸੇ ਗੁਰਮੁਖ, ਉਹ ਆਪ ਤਾਂ ਮੇਰਾ ਸਰੂਪ ਹਨ, ਉਨ੍ਹਾਂ ਨੇ ਐਸੇ ਗੁਰਮੁਖ ਪੈਦਾ ਕਰਨੇ ਹਨ ਵੀ ਜਿਹੜੇ ਕਰੋੜਾਂ ਦਾ ਆਧਾਰ ਕਰਿਆ ਕਰਨਗੇ ਆਧਾਰ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਕਿਵੇਂ ਕਰ ਸਕਦਾ? ਇੱਕ ਕਿਣਕਾ ਨਾਮ ਦਾ ਦੇ ਕੇ ਕਰੋੜਾਂ ਦਾ ਆਧਾਰ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ, ਸਿੱਖੋ ਗੁਰੂ ਦੇ ਪਿਆਰਿਓ, ਕਰੋੜਾਂ ਬੰਦੇ ਸੁੱਤੇ ਪਏ ਹੋਣ ਤੇ ਇੱਕ ਜਾਗਦਾ ਹੋਵੇ ਸਾਰਿਆਂ ਨੂੰ ਜਗਾ ਸਕਦਾ? ਕਹਿਣ ਲੱਗੇ, ਹਾਂ ਗਰੀਬ ਨਵਾਜ, ਇੱਕ ਜਾਗਦਾ ਹੋਵੇ ਤੇ ਸਾਰਿਆਂ ਨੂੰ ਜਗਾ ਸਕਦਾ। ਇਵੇਂ ਗੁਰੂ ਕੀ ਸਾਧ ਸੰਗਤ ਜਿਹੜਾ ਰੱਬ ਵਾਲੇ ਪਾਸੇ ਜਾਗਿਆ ਹੈ, ਜਿਹਨੂੰ ਪਿਆਰ ਜਾਗਿਆ, ਜਿਹਦੇ ਹਿਰਦੇ ਤੇ ਨਾਮ ਹੈ ਨਾ, ਜਿਵੇਂ ਇੱਕ ਜਾਗਦਾ ਹੋਇਆ ਕਰੋੜਾਂ ਨੂੰ ਜਗਾ ਸਕਦਾ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਵੀ ਕਰ ਸਕਦਾ। ਇਸ ਵਾਸਤੇ ਧਰਮ ਰਾਜ, ਮੇਰਾ ਨਾਮ ਜਪਾਇਆ ਤੇ ਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ। ਜਿੱਥੇ ਨਾਮ ਹੈ ਉੱਥੇ ਨਾਮੀ ਜ਼ਰੂਰ ਹੋਵੇਗਾ, ਜਿੱਥੇ ਬਿਰਸ਼ਾ ਉੱਥੇ ਛਾਇਆ ਵੀ ਜ਼ਰੂਰ ਹੈ। ਫਿਰ ਧਰਮ ਰਾਜ, ਤੂੰ ਹੁਣ ਆਪ ਸੋਚ, ਜਦੋਂ ਤੂੰ ਨਰਕਾਂ ਵਿਚ ਉਸ ਸਿੱਖ ਨੂੰ ਪਾਉਣਾ, ਜੇ ਮੈਂ ਮੋਹਲੇ ਧਾਰ ਬਾਰਿਸ਼ ਨਾ ਕਰਾਵਾਂ, ਉਹ ਸੇਕ ਸਿੱਖ ਨੂੰ ਲੱਗੇਗਾ ਜਾਂ ਮੈਨੂੰ ਲੱਗੇਗਾ? ਧਰਮ ਰਾਜ, ਉਹ ਸੇਕ ਅੱਗ ਦਾ ਸਿੱਖ ਨੂੰ ਨਹੀਂ ਲੱਗੇਗਾ, ਉਹ ਮੈਨੂੰ ਲੱਗੇਗਾ, ਕਿਉਂਕਿ ਉਹਦੇ ਵਿਚ ਮੈਂ ਆਪ ਵਸਦਾ ਹਾਂ, ਮੇਰਾ ਨਾਮ ਹੈ। ਜਿਹੜਾ ਉਹ ਦੁੱਖ ਉਹਨੂੰ ਮਿਲਣਾ ਉਸ ਨੂੰ ਨਹੀਂ ਮਿਲੇਗਾ, ਉਹ ਸਾਰਾ ਦੁੱਖ ਮੈਨੂੰ ਮਿਲੇਗਾ। ਗਰੀਬ ਨਵਾਜ, ਫਿਰ ਆਪਦਾ ਹੁਕਮ ਕੀ ਹੈ? ਧਰਮ ਰਾਜ, ਇਹਨੇ ਮੇਰਾ ਨਾਮ ਜਪਿਆ ਹੈ ਤੇ ਜਪਾਇਆ ਹੈ ਗੁਰੂ ਨਾਨਕ ਸਾਹਿਬ ਨੇ, ਇਹਦੇ ਜਾਮਨ ਗੁਰੂ ਨਾਨਕ ਸਾਹਿਬ ਹਨ, ਕਿਉਂਕਿ ਦਰਗਾਹ ਦੇ ਵਕੀਲ ਹਨ ਨਾ। ਜਿਵੇਂ ਆਮ ਦੁਨਿਆਵੀ ਮੁਕੱਦਮੇ ਕਚਹਿਰੀਆਂ ਕੋਰਟਾਂ ਚ ਵਕੀਲਾਂ ਦੀ ਲੋੜ ਹੁੰਦੀ ਹੈ ਨਾ, ਬਿਨਾਂ ਵਕੀਲ ਤੋਂ ਮੁਕੱਦਮਾ ਜਿੱਤਿਆ ਨਹੀਂ ਜਾਂਦਾ।
ਐਵੇਂ ਦਰਗਾਹ ਵਿੱਚ ਵੀ ਵਕੀਲ ਦੀ ਲੋੜ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੁ ਹਰ ਦਰਗਾਹ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਦਰਗਾਹ ਦੇ ਵਸੀਠ ਵਕੀਲ ਕੌਣ ਹਨ? ਗੁਰੂ ਨਾਨਕ ਸਾਹਿਬ ਹਨ। ਇਸ ਵਾਸਤੇ ਧਰਮ ਰਾਜ ਉਨ੍ਹਾਂ ਦੀ ਜਾਮਨੀ ਹੈ, ਇਸ ਸਿੱਖ ਤੇ ਉਨ੍ਹਾਂ ਦੀ ਮੋਹਰ ਲੱਗੀ ਹੋਈ ਹੈ। ਮੇਰਾ ਨਾਮ ਜਪਾਇਆ ਤੇ ਸਿੱਖ ਨੇ ਨਾਮ ਜਪਿਆ, ਹੁਣ ਨਰਕਾਂ ਨੂੰ ਨਾ ਭੇਜ, ਇਹਨੂੰ ਮੇਰੀ ਦਰਗਾਹ ਵਿਚ ਭੇਜ ਦੇ, ਮੇਰੇ ਪਾਸ ਭੇਜ ਦੇ। ਤੇ ਸਿੱਖ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਿੰਦੇ ਕਿਸ ਨੂੰ? ਜਿਹੜਾ ਗੁਰੂ ਦੀ ਸਿੱਖਿਆ ਲੈਂਦਾ, ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਤੇ ਹੁਣ ਸਿੱਖ ਨਾਲੇ ਦਰਗਾਹ ਨੂੰ ਜਾ ਰਿਹਾ ਹੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹਨੂੰ ਨਿਰੰਕਾਰ ਜਾਂ ਗੁਰੂ ਕਿੰਨਾ ਕੁ ਪਿਆਰ ਕਰਦੇ ਹਨ। ਕੋਈ ਵੀ ਸਿੱਖ ਬਣੇ, ਹਿੰਦੂ ਬਣੇ, ਸਿੱਖ ਬਣੇ, ਮੁਸਲਮਾਨ ਬਣੇ, ਈਸਾਈ ਵੇ, ਕੋ ਸੁਣੈ ਹਰ ਨਾਮਾ ਚਿਤ ਲਾਏ ਤੇ ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸਿੱਖ ਨਾਮ ਹੈ ਸਿੱਖਿਆ ਦਾ। ਜਿਹੜਾ ਵੀ ਗੁਰੂ ਦੀ ਸਿੱਖਿਆ ਲੈਂਦਾ ਹੈ, ਬਚਨ ਮੰਨਦਾ ਹੈ, ਉਹ ਗੁਰੂ ਕਾ ਸਿੱਖ ਹੈ। ਜਿਹੜਾ ਸਿੱਖਿਆ ਨਹੀਂ ਲੈਂਦਾ, ਉਹ ਸਿੱਖ ਨਹੀਂ ਬਣ ਸਕਦਾ। ਤੇ ਫਿਰ ਸਿੱਖ ਦਾ ਮਾਣ ਕਿੰਨਾ ਹੁੰਦਾ ਹੈ, ਸਿੱਖ ਨੂੰ ਮਰਾਤਬਾ ਕੀ ਬਖਸ਼ਿਆ ਹੈ। ਤੇ ਸਿੱਖ ਵਾਹਤੇ ਸਾਹਿਬ ਨੇ ਆਪਣੀ ਬਾਣੀ ਵਿਚ ਇਉਂ ਲਿਖਿਆ ਹੈ।

ਐਡਾ ਮਾਣ ਹੈ ਸਿੱਖ ਦਾ। ਰੱਬ ਸਿੱਖ ਨੂੰ ਉਡੀਕ ਰਿਹਾ ਹੈ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਮੈਂ ਤੈਨੂੰ ਉਡੀਕਦਾ। ਜਿਵੇਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਆਪ ਲੈਣ ਗਏ ਸੀ, ਕਮਾਈ ਸੀ ਨਾ ਵੀ ਸਿੱਖਾਂ ਤੂੰ ਨਾਰਾਜ਼ ਨਾ ਹੋ, ਵੀ ਇਹ ਘੋੜੀ ਤੇ ਅਸੀਂ ਪੈਦਲ ਤੁਰੇ ਜਾ ਰਹੇ, ਤੂੰ ਇਉਂ ਸਮਝਦਾ ਕਿ ਸ੍ਰਿਸ਼ਟੀ ਦੇ ਮਾਲਕ ਧਰਤੀ ਤੇ ਜਾ ਰਹੇ ਨੇ ਤੁਰ ਕੇ, ਇੱਕ ਆਮ ਮਾਮੂਲੀ ਬੰਦਾ ਤੇ ਘੋੜੇ ਤੇ ਸਵਾਰ ਹੋਵੇ, ਹੈ ਤਾਂ ਬੇਅਦਬੀ ਪਰ ਸਿੱਖਾਂ ਤੈਨੂੰ ਪਤਾ ਨਹੀਂ ਇਹਦੀ ਕਮਾਈ ਕਿੱਡੀ ਵੱਡੀ ਹੈ। ਫਿਰ ਐਸੀ ਕਮਾਈ ਇਸਨੇ ਕਰੀ ਹੈ ਵੀ ਮੰਗਿਆ ਵੀ ਕੁਝ ਨਹੀਂ, ਸੇਵਾ ਥੋੜੀ ਤੇ ਮੰਗਣ ਬਹੁਤਾ, ਸਾਡੀ ਇਹ ਹਾਲਤ ਹੈ ਵੀ ਥੋੜੀ ਜਿਹੀ ਸੇਵਾ ਕਰ ਲੈਣੀ ਤੇ ਮੰਗਾਂ ਬਹੁਤੀਆਂ ਕਰ ਦੇਣੀਆਂ। ਸੇਵਾ ਬਹੁਤੀ ਕਰੀਏ ਤੇ ਮੰਗ ਕੋਈ ਨਹੀਂ ਕੀਤੀ, ਇਸ ਵਾਸਤੇ ਇਹਨੇ ਲੈਣਾ ਅਸੀਂ ਇਹਦਾ ਦੇਣਾ ਹੈ। ਤੂੰ ਨਾ ਜੋ ਪੁੱਛਿਆ ਕਿ ਕਹਿੰਦਾ ਮੇਰਾ ਨਾਮ ਹੈ ਭਾਈ ਲਹਿਣਾ, ਸਿੱਖਾ ਆਪ ਸੋਚ ਲੈ ਜਿਹਨੇ ਲੈਣਾ ਕੁਛ ਹੋਵੇ ਨਾ ਤੇ ਜਿਹਨੇ ਦੇਣਾ ਹੈ ਉਹਦਾ ਫਰਜ਼ ਹੈ ਕਿ ਤੁਰ ਕੇ ਜਾਵੇ। ਦੇਣ ਵਾਲਾ ਨੀਵਾਂ ਹੈ, ਜਿਸਨੇ ਲੈਣਾ ਹੈ ਉਹ ਉੱਚਾ ਹੈ। ਹਰ ਕੀਰਤ ਹੈ ਸਾਧ ਸੰਗਤ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹਨੇ ਲੈਣਾ ਪੂਰਵਲੇ ਜਨਮਾਂ ਦਾ, ਪੂਰਵਲੇ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੈ, ਲੈਣ ਕਰਕੇ ਇਹਦਾ ਨਾਮ ਵੀ ਤਾਂਹੀਓ ਨਿਰੰਕਾਰ ਨੇ ਲੈਣਾ ਹੀ ਰਖਾਇਆ ਹੈ। ਇਸ ਵਾਸਤੇ ਸਿੱਖ ਨੂੰ ਇਤਨਾ ਮਾਣ ਮਿਲਦਾ ਹੈ, ਸਿੱਖ ਨੂੰ ਇਤਨਾ ਸਤਿਕਾਰ ਮਿਲਦਾ ਹੈ, ਉਹ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਉਡੀਕ ਰਹੇ ਨੇ, ਧਰਮ ਰਾਜ ਭੇਜ ਦੇ, ਮੈਂ ਸਿੱਖ ਨੂੰ ਉਡੀਕ ਰਿਹਾ, ਮੇਰੀ ਮੰਗ ਹੈ ਮੈਨੂੰ ਆ ਕੇ ਮਿਲੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਪਿਆਰਾ ਹੈ। ਇਹਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ ਹੈ। ਜਿਹੜਾ ਗੁਰੂ ਦਾ ਪਿਆਰਾ ਉਹ ਸਭਨਾਂ ਦਾ ਪਿਆਰਾ ਹੈ। ਜਿਸ ਨੇ ਗੁਰੂ ਨਾਨਕ ਸਾਹਿਬ ਨਾਲ ਪਿਆਰ ਕੀਤਾ ਹੈ ਉਹਨੇ ਮੇਰੇ ਨਾਲ ਪਿਆਰ ਕੀਤਾ ਹੈ। ਕੋਈ ਵੀ ਨੇਕ ਬੰਦਾ ਹੈ, ਇਨਸਾਨ ਹੈ, ਉਹਦੇ ਵਾਸਤੇ ਦਰਗਾਹ ਵਿਚ ਇਉਂ ਕਿਹਾ ਕਿ ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦਿਓ। ਤਰਕਾਰਾਂ ਨਹੀਂ ਪੈਂਦੀਆਂ, ਸਾਰੇ ਸਤਿਕਾਰ ਕਰਦੇ, ਆਓ ਜੀ ਜੀ ਆਇਆਂ ਨੂੰ ਬੜੀ ਕਿਰਪਾ ਕੀਤੀ, ਦਰਸ਼ਨ ਬਖਸ਼ੇ ਹਨ ਜੀ। ਕਿਨ੍ਹਾਂ ਨੂੰ ਕਹਿੰਦੇ ਹਨ ਕੋਈ ਵੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਬਚਨ ਮੰਨੇ ਨੇ, ਗੁਰੂ ਦੇ ਆਗਿਆ ਮੰਨੀ ਹੈ, ਸੰਸਾਰ ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਹਨ, ਸਤਿਕਾਰ ਹੁੰਦਾ ਹੈ। ਸੰਸਾਰ ਨੇ ਤਾਂ ਕਰਨਾ, ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਦਾ ਨਿਰੰਕਾਰ ਵੀ ਸਤਿਕਾਰ ਕਰਦਾ ਕਿ ਆਏ ਮਿਲ ਗੁਰਸਿੱਖ, ਆਏ ਮਿਲ ਕਿਉਂ ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਨੂੰ ਮਾਣ ਬਖਸ਼ ਆਵ ਹੋ, ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਓ ਭਾਈ, ਜੋ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਪੁੱਜੇ ਹੋਣ, ਇਹ ਸਤਿਕਾਰ ਮਾਣ ਸਾਰੀ ਸੰਗਤ ਨੂੰ ਹੈ। ਜੋ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਆਏ ਹੋਣ, ਇਹ ਸਤਿਕਾਰ ਮਾਣ ਤੁਹਾਡੇ ਵਾਸਤੇ ਵੀ ਹੈ, ਤੁਹਾਨੂੰ ਵੀ ਜੀ ਆਇਆ ਕਿਹਾ ਜਾਂਦਾ ਵੀ ਜੋ ਵੀ ਮਾਈ ਭਾਈ ਗੁਰੂਦਵਾਰ ਜੁੜ ਕੇ ਬੈਠੇ ਹੋ, ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੀ ਆਇਆ ਕਹਿੰਦੇ ਹਾਂ, ਪਰ ਨਾਲ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਦਾ ਹੁਕਮ ਮੰਨੀਏ, ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਬਚਨ ਅੰਮ੍ਰਿਤ ਛਕਣਾ, ਨਾਮ ਜਪਣਾ, ਬਾਣੀ ਪੜ੍ਹਨੀ, ਪਹਿਲੀ ਪੌੜੀ ਦਾ ਪਾਠ ਕਰਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ। ਕੋਈ ਸਹਿਜਧਾਰੀ ਪ੍ਰੇਮੀ ਆ, ਰਾਮ ਰਾਮ ਦਾ ਜਾਪ ਕਰੇ, ਮੁਸਲਮਾਨ ਭਾਈ ਆ ਉਹ ਅੱਲਾ ਅੱਲਾ ਕਰੇ, ਇਉਂ ਨਾਮ ਜਪ ਕੇ
ਨਿਤਨੇਮ ਕਰਿਆ ਕਰੋ, ਦਿਨੇ ਕਰਿਆ ਕਰੋ ਬਿਹਾਰ, ਤੇ ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰਿਆ ਕਰੋ ਸੰਗਤ। ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮਿਲੇ। ਉਧਰ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਇਉਂ ਕਹਿਣ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਪਰ ਸਿੱਖ ਕੀ ਕਹਿੰਦਾ ਹੈ ਵੀ ਮੈਂ ਤੇਰੀ ਦਰਗਾਹ ਕਿਹਦੀ ਕਿਰਪਾ ਨਾ ਪਹੁੰਚਿਆ? ਜਿਹੜਾ ਮੈਨੂੰ ਇਹ ਸਤਿਕਾਰ ਮਿਲਦਾ ਕਿ ਆਏ ਮਿਲ ਗੁਰਸਿੱਖ, ਆਏ ਮਿਲ, ਇਹ ਕਿਹਦੀ ਕਿਰਪਾ ਹੈ? ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਸਿੱਖ ਇਉਂ ਪੜਦਾ ਜਾਂਦਾ

ਅਕੈਡਮੀ ਗੁਰਦੁਆਰਾ ਬੜੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਦੀਆਂ ਬੀਬੀਆਂ ਦੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰੋ। ਬੁਲਾਓ ਫਤਿਹ ਤੇ ਆਖੋ ਗੱਜ ਕੇ ਵਾਹ।

ਕਿ ਪਵਿੱਤਰ ਬਾਣੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਣ ਗੋਬਿੰਦ ਕਾਇਓ ਨਹੀਂ ਜਨਮ ਆਕਾਰਥ ਕੀ ਕਹੋ ਨਾਨਕ ਹਰ ਭਜ ਮਨਾ ਜੈ ਵਿਦ ਜਲ ਕੋ ਮੀਨ। ਇਹਨਾਂ ਸਾਰਿਆਂ ਸਲੋਕਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਨੇ।

ਨਿਰੰਕਾਰ ਦੀ ਜ਼ਿੰਮੇਵਾਰੀ ਵੀ ਨਿਭਾਇਆ ਕਰ। ਇਸ ਦੁਨੀਆ ਵਿੱਚੋਂ ਕੁਝ ਵੀ ਨਾਲ ਨਹੀਂ ਲੈ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਧੀਆਂ ਪੁੱਤਰ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਚਿਰ ਹੀ ਸਾਡੇ ਨੇ ਜਿੰਨਾ ਚਿਰ ਇਸ ਜੇਬ ਵਿੱਚ ਪੈਸੇ ਨੇ, ਜਾਂ ਇਸ ਤੋਂ ਪਰੇ ਤੱਕ ਲਈਏ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਨੇ। ਸਰੀਰ ਵਿੱਚੋਂ ਸਵਾਸ ਨਿਕਲ ਗਏ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਘੱਟ ਫੁੱਟੇ ਕੋ ਬਾਤ ਨ ਪੁੱਛੇ ਕਾਢੋ ਕਾਢੋ ਹੋਈ। ਆ ਸਰੀਰ ਰੂਪੀ ਭਾਂਡਾ ਫੁੱਟ ਜਾਵੇ ਨਾ, ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਘਰੋਂ ਕੱਢਣ ਦੀਆਂ ਹੀ ਸਲਾਹਾਂ ਦਿੰਦੇ ਨੇ ਵੀ ਇਹਨੂੰ ਹੁਣ ਘਰੋਂ ਲੈ ਚੱਲੋ, ਕਿੰਨੇ ਵਜੇ ਸੰਸਕਾਰ ਕਰਨਾ ਹੈ, ਇਹ ਹੀ ਪੁੱਛਦੇ ਨੇ। ਇਹ ਕਿਸੇ ਨੇ ਨਹੀਂ ਪੁੱਛਿਆ ਵੀ ਇਹਨੂੰ ਹੋਰ ਰੱਖਣਾ ਹੈ, ਇਹ ਜਿਉਂਦਾ ਹੋ ਸਕਦਾ ਹੈ, ਹੋ ਹੀ ਨਹੀਂ ਸਕਦਾ, ਪਰ ਘਰ ਰੱਖਣ ਦੀ ਕੋਈ ਸਲਾਹ ਦਿੰਦਾ ਹੀ ਨਹੀਂ। ਕਾਢੋ ਕਾਢੋ ਹੋਈ, ਸਾਰੇ ਘਰੋਂ ਕੱਢਣ ਦੀਆਂ ਸਲਾਹਾਂ ਦਿੰਦੇ ਨੇ ਤੇ ਸਤਿਗੁਰੂ ਕਹਿੰਦੇ ਰੋਜ਼ ਸੁਣਦਾ ਵੀ ਹੈ। ਆਹੀ ਹਾਲ ਤੇਰਾ ਹੋਣਾ ਹੈ, ਫਿਰ ਵੀ ਨਹੀਂ ਤੂੰ ਸਿਮਰਨ ਕਰਦਾ। ਇੱਕ ਛੋਟਾ ਜਿਹਾ ਬੱਚਾ ਹਰ ਰੋਜ਼ ਸੰਗਤ ਵਿੱਚ ਬੈਠਦਾ ਹੈ। ਮਹਾਂਪੁਰਸ਼ਾਂ ਨੇ ਤੱਕਿਆ ਬਈ ਛੋਟੀ ਉਮਰ ਦੇ ਵਿੱਚ ਚੰਗੀ ਲਿਵ ਲੱਗੀ ਹੈ, ਕੋਲ ਬੁਲਾਇਆ, ਆਖਣ ਲੱਗੇ ਬਈ ਲਾਲ ਇੰਨੀ ਚੰਗੀ ਲਿਵ ਤੈਨੂੰ ਕਿੱਥੋਂ ਲੱਗੀ ਹੈ। ਆਖਣ ਲੱਗਾ ਬਾਬਾ ਜੀ ਇੱਕ ਦਿਨ ਮੇਰੀ ਅੰਮਾ ਮੈਨੂੰ ਆਖਣ ਲੱਗੀ ਵੀ ਚੁੱਲ੍ਹੇ ਵਿੱਚ ਅੱਗ ਚਲਾ, ਮੈਂ ਵੱਡੀਆਂ ਵੱਡੀਆਂ ਲੱਕੜਾਂ ਨੂੰ ਚੁੱਲ੍ਹੇ ਵਿੱਚ ਰੱਖਿਆ, ਤੀਲੀ ਲਾਵਾਂ ਤੇ ਬੁੱਝ ਜਾਵੇ। ਮਾਂ ਮੇਰੀ ਦੇਖਦੀ ਸੀ, ਆਖਣ ਲੱਗੀ ਪੁੱਤਰ ਅੱਜ ਅੱਗ ਇੰਜ ਨਹੀਂ ਚੱਲਦੀ, ਪਹਿਲਾਂ ਤੀਲੀ ਛੋਟੀਆਂ ਛੋਟੀਆਂ ਲੱਕੜਾਂ ਨੂੰ ਲਾਈਦੀ ਹੈ, ਪਹਿਲਾਂ ਅੱਗ ਛੋਟੀਆਂ ਲੱਕੜਾਂ ਨੂੰ ਪਕੜਦੀ ਹੈ ਫਿਰ ਵੱਡੀਆਂ ਨੂੰ ਪਕੜਦੀ ਹੈ। ਐਸੀ ਸੱਟ ਮਨ ਤੇ ਵੱਜੀ ਕਿ ਇਹ ਜ਼ਰੂਰੀ ਨਹੀਂ ਬੁੱਢਾ ਹੋ ਕੇ ਮਰਨਾ ਹੈ, ਪਤਾ ਨਹੀਂ ਕਾਲ ਮੈਨੂੰ ਬਚਪਨ ਵਿੱਚ ਹੀ ਨਾ ਲੈ ਜਾਵੇ, ਤੇ ਜੇ ਪੱਲੇ ਵਿੱਚ ਸਿਮਰਨ ਨਾ ਹੋਇਆ ਤੇ ਕਿਹੜਾ ਮੂੰਹ ਦਿਖਾਵਾਂਗਾ। ਉਸ ਦਿਨ ਤੋਂ ਲਿਵ ਲੱਗੀ ਹੈ। ਕਾਫੀ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ, ਇਹ ਹੁਣ ਬੱਚਾ ਜਵਾਨ ਹੋ ਗਿਆ, ਸੰਗਤ ਵਿੱਚ ਆਉਣਾ ਇਹਨੇ ਛੱਡ ਦਿੱਤਾ ਹੈ। ਇੱਕ ਦਿਨ ਮਹਾਂਪੁਰਸ਼ ਰਸਤੇ ਵਿੱਚ ਮਿਲ ਗਏ, ਕਿਉਂ ਬਈ ਤੂੰ ਉਹੀ ਹੈ ਨਾ ਜਿਹੜਾ ਸੰਗਤ ਵਿੱਚ ਬੈਠਦਾ ਹੁੰਦਾ ਸੀ, ਨਿਤਨੇਮ ਕਰਦਾ ਹੁੰਦਾ ਸੀ, ਹੁਣ ਕਦੀ ਤੂੰ ਸੰਗਤ ਵਿੱਚ ਆਇਆ ਹੀ ਨਹੀਂ। ਮਹਾਂਪੁਰਸ਼ੋ, ਹੁਣ ਮੈਂ ਘਰ ਪਰਿਵਾਰ ਬੱਚਿਆਂ ਵਾਲਾ ਹੋ ਗਿਆ, ਹੁਣ ਮੈਨੂੰ ਟਾਈਮ ਨਹੀਂ ਮਿਲਦਾ, ਥੋੜਾ ਜਿੰਨਾ ਵੀ ਲੇਟ ਹੋ ਜਾਵਾਂ ਮੇਰੇ ਬੱਚੇ ਉਡੀਕਦੇ ਰਹਿੰਦੇ ਨੇ, ਮੇਰੇ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੇ, ਇਸ ਲਈ ਹੁਣ ਮੈਂ ਸੰਗਤ ਵਿੱਚ ਨਹੀਂ ਆਉਂਦਾ, ਬਹੁਤਾ ਸਮਾਂ ਬੱਚਿਆਂ ਵਿੱਚ ਹੀ ਬਿਤਾਉਂਦਾ ਹਾਂ। ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਤੇ ਠੀਕ ਹੈ, ਬੱਚਿਆਂ ਵਿੱਚ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ, ਚੰਗੀ ਗੱਲ ਹੈ, ਪਰ ਸਾਰਾ ਹੀ ਸਮਾਂ ਬੱਚਿਆਂ ਵਿੱਚ ਗੁਜ਼ਾਰ ਦੇਣਾ ਇਹ ਵੀ ਚੰਗੀ ਗੱਲ ਨਹੀਂ। ਇਹ ਧੀਆਂ ਪੁੱਤਰ ਮਾਂ ਬਾਪ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਪੱਕੀਆਂ ਨਹੀਂ, ਸਵਾਸ ਨਿਕਲ ਜਾਣ ਕੋਈ ਬਾਤ ਨਹੀਂ ਪੁੱਛਦਾ। ਨਹੀਂ ਬਾਬਾ ਜੀ ਤੁਹਾਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹੇ ਨਹੀਂ,

ਅੱਜ ਇਹ ਵੀ ਤਜਰਬਾ ਕਰਕੇ ਦੇਖ ਲੈ। ਇੰਜ ਕਰੇ ਆਪਣੇ ਘਰ ਜਾ ਕੇ ਨਾ ਸਵਾਸ ਤਾਂ ਚਾੜ ਨਹੀਂ, ਚਲਾ ਗਿਆ ਮਹਾਂਪੁਰਸ਼ਾਂ ਦੀ ਦੱਸੀ ਜੁਗਤ ਅਨੁਸਾਰ ਘਰ ਜਾ ਕੇ ਨੇ ਆਪਣੇ ਸਵਾਸ ਰੋਕ ਲਏ ਨੇ। ਘਰ ਵਾਲਿਆਂ ਨੇ ਦੇਖਿਆ ਵੀ ਸ਼ਾਇਦ ਇਹ ਗੁਜ਼ਰ ਗਿਆ ਹੈ, ਰੱਗੇ ਰੋੜ ਕਰਲਾਣ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਗਏ ਵੀ ਇਹ ਤੇ ਗੁਜ਼ਰ ਗਿਆ ਹੈ। ਕਿਸੇ ਨੇ ਆਖਿਆ ਮਹਾਂਪੁਰਸ਼ਾਂ ਦਾ ਸੰਗੀ ਹੈ, ਉਹਨਾਂ ਨੂੰ ਵੀ ਬੁਲਾ। ਇੱਕ ਬੰਦਾ ਮਹਾਂਪੁਰਸ਼ਾਂ ਨੂੰ ਬੁਲਾਉਣ ਚਲ ਗਿਆ। ਹੁਣ ਰਿਸ਼ਤੇਦਾਰ ਵਿੱਚੋਂ ਆਖੀ ਜਾਂਦੇ ਨੇ ਵੀ ਇਸ ਦੀਆਂ ਜੇਬਾਂ ਤੱਕ ਲਓ, ਕਿਤੇ ਜੇਬ ਵਿੱਚ ਕੋਈ ਪੈਸੇ ਤੇ ਨਹੀਂ। ਇਹ ਹੁਣ ਸੁਣਦਾ ਹੈ ਵੀ ਕਿੱਡੀ ਕਮਾਲ ਦੀ ਗੱਲ ਹੈ, ਮੈਂ ਘਰ ਦਾ ਮਾਲਕ ਹਾਂ, ਸਾਰਾ ਕੁਝ ਬਣਾਇਆ ਹੈ ਤੇ ਹਾਲ ਕੀ ਕਰਨ ਲੱਗੇ ਨੇ। ਹੱਥ ਦੀ ਘੜੀ ਵੀ ਲਾ ਲਈ ਹੈ, ਛਾਪ ਵੀ ਲਾ ਲਈ ਹੈ, ਜੇਬ ਵੀ ਖੋਲ ਲਓ, ਕਿਤੇ ਕੋਈ ਪੈਸਾ ਤੇ ਨਹੀਂ। ਇਹ ਸੁਣਦਾ ਹੈ ਬਈ ਕਮਾਲ ਹੈ, ਮਹਾਂਪੁਰਸ਼ ਝੂਠ ਨਹੀਂ ਬੋਲਦੇ, ਸਾਰਾ ਕੁਝ ਹੀ ਲਾਈ ਜਾਂਦੇ ਨੇ, ਕੁਝ ਨਾਲ ਨਾ ਲੈ ਜਾਵੇ। ਮਹਾਂਪੁਰਸ਼ ਆ ਗਏ, ਆਖਣ ਲੱਗੇ ਵੀ ਕੀ ਹੋਇਆ, ਕੋਈ ਗੱਲ ਨਹੀਂ, ਬੈਰਾਗ ਨਾ ਕਰੋ, ਇਹ ਠੀਕ ਹੋ ਜਾਏਗਾ। ਸਾਰੇ ਖੁਸ਼ ਹੋ ਗਏ। ਮਹਾਂਪੁਰਸ਼ਾਂ ਨੇ ਇਸ ਦੀ ਅੰਮਾ ਨੂੰ ਆਖਿਆ, ਜਾ ਇੱਕ ਕਟੋਰਾ ਪਾਣੀ ਦਾ ਲੈ ਕੇ ਆ। ਪਾਣੀ ਲੈ ਕੇ ਆਈ, ਮਹਾਂਪੁਰਸ਼ ਆਖਣ ਲੱਗੇ ਹੁਣ ਇੰਜ ਕਰੋ, ਜਿਹੜਾ ਇਸ ਪਾਣੀ ਨੂੰ ਪੀਵੇਗਾ ਉਹ ਮਰ ਜਾਵੇਗਾ ਤੇ ਇਹ ਜਿਉਂਦਾ ਹੋ ਜਾਵੇਗਾ। ਜਿੰਨੇ ਦੋਸਤ ਮਿੱਤਰ ਖੜੇ ਸਨ ਨਾ, ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਤੇ ਸਾਨੂੰ ਨਾ ਕੋਈ ਆਖ ਦੇਵੇ ਵੀ ਤੂੰ ਬੜਾ ਮਿੱਤਰ ਸੀ, ਸਾਰਾ ਦਿਨ ਤਾਂ ਇਕੱਠੇ ਰਹਿੰਦੇ ਸੀ, ਤੂੰ ਪੀ ਲੈ ਪਾਣੀ। ਦੋਸਤ ਮਿੱਤਰ ਤੇ ਖਿਸਕ ਗਏ, ਹੁਣ ਰਿਸ਼ਤੇਦਾਰ ਕਿੱਥੇ ਜਾਣ। ਜਿਹੜੀ ਮਾਂ ਆਖਦੀ ਸੀ ਬੇ ਪੁੱਤਰਾ ਤੈਨੂੰ ਛੋਟੇ ਨੂੰ ਖੜਾਇਆ, ਮੈਂ ਗੋਦੀ ਵਿੱਚ ਪਾਲਿਆ, ਕਿੰਨੇ ਲਾਡ ਲੜਾਏ ਸਨ, ਤੂੰ ਪੀ ਲੈ ਪਾਣੀ। ਆਖਣ ਲੱਗੀ ਮੈਂ ਕਿਉਂ ਪੀਵਾਂ, ਚਾਰ ਪੁੱਤਰ ਨੇ, ਕਿਨ੍ਹਾਂ ਕਿਨ੍ਹਾਂ ਦੀ ਖਾਤਰ ਮਰਾਂਗੀ। ਬਾਪੂ ਨੂੰ ਆਖਿਆ ਬਈ ਤੂੰ ਪੀ ਲੈ, ਜਿਹੜਾ ਆਖਦਾ ਸੀ ਮੇਰਾ ਬੁੱਢੇ ਦਾ ਸਹਾਰਾ ਤੂੰ ਹੈ, ਕਿਉਂ ਚਲਾ ਗਿਆ। ਆਖਣ ਲੱਗਾ ਮੈਂ ਤੇ ਪਾਣੀ ਪੀਂਦਾ ਹੀ ਨਹੀਂ, ਮੈਂ ਕਿਉਂ ਪਾਣੀ ਪੀਵਾਂ, ਇਹਨੇ ਤੇ ਮਰਨਾ ਹੀ ਸੀ, ਜਿਹਦੀ ਲਿਖੀ ਹੋਵੇ ਕੌਣ ਰੋਕ ਸਕਦਾ ਹੈ। ਸੁਣਦਾ ਵੀ ਹੈ ਤੇ ਮਹਾਂਪੁਰਸ਼ਾਂ ਨੇ ਘਰਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ। ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇਗਾ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਸਤਸੰਗੀਓ ਕੌਣ ਕਿਸੇ ਦੀ ਖਾਤਰ ਮਰਦਾ ਹੈ, ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ ਤੂੰ ਕਿਉਂ ਮਰਿਆ ਹੈ, ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ, ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ। ਬਈ ਮੈਂ ਪਾਣੀ ਪੀ ਲਵਾਂ, ਮਹਾਂਪੁਰਸ਼ਾਂ ਨੇ ਆਖਿਆ। ਆਖਣ ਲੱਗੇ ਜੀ ਤੁਸੀਂ ਪੀ ਲਓ। ਮਹਾਂਪੁਰਸ਼ ਤੇ ਸਮਝਾਉਣ ਵਾਸਤੇ ਖੇਡ ਰਚ ਚਏ ਸਨ, ਕਿਉਂ ਬਈ ਗੁਰਮੁਖਾ ਖੋਲ ਅੱਖਾਂ ਮਾਰ ਝਾਤ। ਅੱਖਾਂ ਖੋਲੀਆਂ ਤੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ, ਮੈਂ ਤੇ ਐਵੇਂ ਭੁੱਲਿਆ ਹੀ ਰਿਹਾ, ਐਵੇਂ ਭੁਲੇਖੇ ਵਿੱਚ ਹੀ ਰਿਹਾ, ਹੁਣ ਮੈਂ ਸਭ ਕੁਝ ਜਾਣ ਗਿਆ। ਸਤਸੰਗੀਓ ਦੇਖਦੇ ਅਸੀਂ ਰੋਜ਼ ਹੀ ਹਾਂ, ਇਹ ਗੱਲ ਕੋਈ ਨਵੀਂ ਨਹੀਂ, ਰੋਜ਼ ਹੀ ਤੱਕਦੇ ਹਾਂ ਪਰ ਫਿਰ ਵੀ ਸਿਮਰਨ ਨਹੀਂ ਕਰਦੇ, ਨਾਲ ਕੁਝ ਵੀ ਨਹੀਂ ਜਾਂਦਾ। ਇਹ ਬਟੂਏ ਘੜੀਆਂ ਛਾਪਾਂ ਇਹ ਵੀ ਘਰ ਵਾਲੇ ਲਾ ਲੈਂਦੇ ਨੇ,
ਨੰਗੇ ਜਾਣਾ ਹੈ ਨਾ ਨੰਗਾ ਆਇਆ ਸੀ, ਤੇ ਜਿਹੜਾ ਕਫਨ ਹੁੰਦਾ ਹੈ, ਜਿਹੜੇ ਚਾਰ ਕੱਪੜੇ ਪਾਏ ਹੁੰਦੇ ਨੇ, ਉਹ ਅਗਨੀ ਸਾੜ ਦਿੰਦੀ ਹੈ। ਜਿਵੇਂ ਆਇਆ ਉਵੇਂ ਹੀ ਚਲਾ ਗਿਆ, ਜਿਹੜਾ ਕਫਨ ਪਾਇਆ ਉਹ ਅਗਨੀ ਸਾੜ ਦਿੰਦਾ। ਤੇ ਸਤਿਗੁਰੂ ਸਾਨੂੰ ਐਵੇਂ ਤੇ ਨਹੀਂ ਸਮਝਾ ਰਹੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਣ ਗੋਬਿੰਦ ਗਾਇਓ ਨਹੀਂ, ਓਏ ਤੂੰ ਪਲਿਆ ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਜੀਵਨ ਦਾ ਸਮਾਂ ਬੇਕਾਰ ਵਿੱਚ ਹੀ ਗਵਾਈ ਜਾਂਦਾ ਹੈ। ਠੀਕ ਹੈ ਘਰ ਪਰਿਵਾਰ ਬੱਚਿਆਂ ਵਿੱਚ ਵੀ ਬੈਠਣਾ ਹੈ, ਪਰ ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਵਿੱਚ ਇੰਨਾ ਨਹੀਂ ਰੁੱਝ ਜਾਣਾ ਕਿ ਤੈਨੂੰ ਗੁਰੂ ਹੀ ਭੁੱਲ ਜਾਵੇ। ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ। ਬਾਬਾ ਨੰਦ ਸਿੰਘ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ, ਕਹਿੰਦੇ ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਨਾ, ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸਿਮਰਨ ਕਰਨ ਵਾਲੇ ਦੇ ਪੱਲੇ ਕੌਡੀ ਹੈ ਤੇ ਉਹ ਵੀ ਕਿਸੇ ਕੰਮ ਦਾ ਨਹੀਂ। ਭਾਵ ਜੇ ਸੰਸਾਰੀ ਕੋਲ ਧਨ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸੰਤ ਕੋਲ ਸਾਧ ਕੋਲ ਸਿਮਰਨ ਕਰਨ ਵਾਲੇ ਕੋਲ ਕੇਵਲ ਧਨ ਹੀ ਧਨ ਹੈ, ਸਿਮਰਨ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਧਨ ਦੀ ਵੀ ਲੋੜ ਹੈ, ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਨਾਲ ਨਿਹ ਤੇ ਪਿਆਰ ਦੀ ਵੀ ਲੋੜ ਹੈ, ਪਰ ਸਤਸੰਗੀਓ ਨਿਰੰਕਾਰ ਦੀ ਵੀ ਲੋੜ ਹੈ। ਨਿਰੰਕਾਰ ਨਾਲ ਵੀ ਬਣਾਈ ਰੱਖਣੀ ਹੈ, ਨਿਰੰਕਾਰ ਨਾਲ ਵੀ ਪਿਆਰ ਰੱਖਣਾ ਹੈ। ਇਸੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਵਿੱਤਰ ਸਲੋਕਾਂ ਵਿੱਚ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ, ਉੱਠ ਜਾਗ, ਕਿਉਂ ਗਾਫਲ ਦੀ ਨੀਂਦਰੇ ਸੌਂ ਗਿਆ ਹੈ।

ਰਸ਼ਪਾਲ ਸਿੰਘ ਦੀ ਕਲਸੀ ਵੱਲੋਂ ਕੈਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕੈਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਦੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ। ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ, ਫਿਰ ਸਮਾਪਤੀ।

ਜੋਤ ਦੀ ਗੱਲ ਹੋਣੀ ਹੈ, ਜਾਤ ਦੀ ਨਹੀਂ। ਸਤਿਗੁਰ ਨੇ ਖਿਆਲ ਬੜਾ ਸੁਣ ਦਿੱਤਾ, ਕਹਿੰਦੇ ਨੇ ਖਿਆਲ ਕਰਿਓ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ, ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ

ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ। ਇੱਕ ਬਚਨ ਬੜਾ ਕੀਮਤੀ ਯਾਦ ਆਇਆ, ਆਪਦੀ ਝੋਲੀ ਪਾਵਾਂ ਕਿ ਸਤਿਗੁਰ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰ ਆਰਾਮ ਕਰ ਰਹੇ ਸਨ, ਸਤਿਗੁਰ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ? ਇੱਕ ਮਨੁੱਖ, ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਿਹਾ। ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇੰਦਾ, ਭਾਈ ਰਬਾਬ ਕਮਾਲ ਵਜਾ ਰਹੇ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ ਇਹਦਾ ਆਨੰਦ ਕੁਛ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ ਇਹਦਾ ਆਨੰਦ ਕੁਝ ਹੋਰ ਹੋਵੇ। ਕੌਣ ਹੈ? ਸਤਿਗੁਰ ਪੁੱਛ ਕਰਦੇ ਨੇ, ਭਾਈ ਨਾਂ ਕੀ ਤੇਰਾ? ਕਹਿਣ ਲੱਗਾ ਜੀ ਨਾਂ ਦਾਨਾ। ਸਤਿਗੁਰ ਕਹਿੰਦੇ ਨੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਨਹੀਂ ਮਹਾਰਾਜ, ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ ਨੇ, ਵੀ ਇਹ ਬੜਾ ਦਾਨਾ ਹੈ। ਦਾਨਾ ਸਿਆਣੇ ਨੂੰ ਹੈ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ? ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰੂ ਜੀ, ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ ਹਾਂ, ਛੋਟੀ ਜੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਹੇ, ਤੂੰ ਕੌਣ ਹੈ? ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਈ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ, ਤੂੰ ਮਰਦਾਨਾ। ਮਰਦਾਨਾ ਕਹਿਣ ਲੱਗਾ ਸਤਿਗੁਰ ਜਾੜ ਤੇ ਉੱਥੇ ਹੀ ਰਹਿ ਗਈ, ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ, ਉਹ ਤਾਂ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ। ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ, ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ, ਇਹ ਦੀਵਾਰ ਇਹੋ ਜਿਹੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ, ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾਂ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨਾ

ਨੇ ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ, ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਏ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਪਿਛਲੇ ਰਾਤੀ ਜਾਗਣਾ ਜੀ ਮਹਾਰਾਜ। ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ, ਤਿੰਨ ਗੱਲਾਂ ਸਤਿਗੁਰੂ ਨੇ ਕਹੀਆਂ। ਲਓ ਜੀ, ਭਾਈ ਮਰਦਾਨੇ ਨੇ ਪੱਲੇ ਬੰਨ ਲਏ। ਖਿਆਲ ਕਰੇ, ਸਤਿਗੁਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਧਰਪੇ ਹੈ। ਕਹਿਣ ਲੱਗੇ ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਂਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲਓ ਜੀ, ਉੱਥੇ ਭੁੱਖਾ ਪਿਆਸਾ ਤੇ ਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਹੀ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ, ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ, ਗੁਰੂ ਨਾਨਕ ਦੀ ਜੋਤ, ਜਿਨੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਣੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ। ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚਹੁ ਵਰਨਾ ਕੋ ਸਾਜ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜਨਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ? ਗੁਰੂ ਅੰਗਦ। ਗੁਰ ਅੰਗਤ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਤੇ ਜਿਉਂ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲਓ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤਾਂ ਨਹੀਂ ਨਾ ਦੀਵਾ ਬਲ ਸਕਦਾ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਇਹ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ। ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹਾ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ, ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਤ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ, ਕੋਈ ਵੀ ਆ ਸਕਦਾ। ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ, ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਹੈ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ।

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਈ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਇਹ ਪਰਮਾਤਮਾ

ਹੇ ਪਰਮਾਤਮਾ ਬਸ ਇੱਕ ਗੱਲ ਦਾ ਖਿਆਲ ਕਰੀ ਮੈਨੂੰ ਤੂੰ ਨਾ ਵਿਸਾਰੀ ਮੈਂ ਤੇ ਤੇਰੇ ਅੱਗੇ ਬੇਨਤੀ ਹੀ ਕਰ ਸਕਦਾ ਰੋਸ ਕਰ ਰਹੇ ਨੇ ਅਕਾਲ ਪੁਰਖ ਨਾਲ ਹੇ ਪਰਮਾਤਮਾ ਜੇ ਤੇਰਾ ਨਾਮ ਹੀ ਨਹੀਂ ਸੀ ਜਪ ਸਕਦਾ ਤੇਰਾ ਸਿਮਰਨ ਨਹੀਂ ਸੀ ਕਰ ਸਕਦਾ ਤੇਰੇ ਘਰ ਹੀ ਨਹੀਂ ਮੈਂ ਆ ਸਕਦਾ ਸੀ ਮੈਨੂੰ ਕਾਹਨੂੰ ਇਸ ਜਾਤ ਵਿੱਚ ਭੇਜੇ ਕਿਸੇ ਉੱਚੀ ਜਾਤ ਵਿੱਚ ਭੇਜ ਦੇਣ ਤੇਰਾ ਨਾਮ ਤੇ ਜਪਦਾ ਤੇਰਾ ਸਿਮਰਨ ਤੇ ਕਰਦਾ ਨੀਵੀਂ ਜਾਤ ਵਾਲੇ ਨੂੰ ਨਾਮ ਜਪਣ ਦਾ ਵੀ ਹੁਕਮ ਨਹੀਂ ਸੀ ਖਿਆਲ ਕਰਿਓ ਇਸ ਸਮਾਜ ਦੀ ਹਾਲਤ ਸੀ ਇਸ ਸਮਾਜ ਦੇ ਅੰਦਰ ਮੰਦਰ ਵਿੱਚੋਂ ਕੱਢੇ ਹੋਏ ਨਾਮਦੇਵ ਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਆਵਾਜ਼ ਮਾਰੀ ਆ ਨਾਮਦੇਵ ਤੂੰ ਮੇਰੇ ਕੋਲ ਆ ਕੀ ਹੋਇਆ ਤੈਨੂੰ ਮੰਦਰ ਵਿੱਚੋਂ ਕੱਢਿਆ ਗਿਆ ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦਿੰਦਾ ਹਾਲੇ ਕਿ ਜੋਹਰਾ ਫਿਰ ਗਿਆ ਪਰ ਉਹਨਾਂ ਜਾਤ ਅਭਿਮਾਨੀਆਂ ਦੇ ਮਨ ਫਿਰ ਵੀ ਨਹੀਂ ਫਿਰੇ ਉਹ ਉੱਥੇ ਦੇ ਉੱਥੇ ਖਲੋਤੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁੱਖ ਲਾਇਆ ਹੰਕਾਰੀਆਂ ਵੱਲ ਜਾਤ ਅਭਿਮਾਨੀਆਂ ਵੱਲ ਪਿੱਠ ਹੋ ਗਈ ਨਾਮਦੇਵ ਨੂੰ ਮੁੱਖ ਸਾਹਮਣੇ ਵਿਖਾਇਆ ਪਰਮਾਤਮਾ ਨੇ ਲੇਕਿਨ ਉਹਨਾਂ ਦੇ ਦਿਮਾਗ ਉੱਥੇ ਦੇ ਉੱਥੇ ਹੀ ਖੜੇ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹਨ ਕੈਸੀ ਕਮਾਲ ਦੀ ਗੱਲ ਹੈ ਜੀ ਨਾਮਦੇਵ ਹਰਿਮੰਦਰ ਵਿੱਚ ਉਦੋਂ ਵੀ ਬੈਠੇ ਸਨ ਨਾਮਦੇਵ ਹਰਿਮੰਦਰ ਵਿੱਚ ਅੱਜ ਵੀ ਬੈਠੇ ਹੋਏ ਹੈ ਕਿਸੇ ਸਿੱਖ ਦੀ ਤਾਕਤ ਕੋਈ ਆਖੇ ਕਿ ਨਾਮਦੇਵ ਜੀ ਤੁਸੀਂ ਪਰਾਂ ਹੋ ਜਾਓ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਨਹੀਂ ਕੋਈ ਕਹਿ ਸਕਦਾ ਕਿਉਂਕਿ ਇਹ ਮਾਨ ਬਖਸ਼ਿਆ ਗੁਰੂ ਅਰਜਨ ਸਾਹਿਬ ਨੇ ਤੇ ਗੁਰੂ ਦਾ ਦਿੱਤਾ ਕੋਈ ਮਾਣ ਖੋ ਨਹੀਂ ਸਕਦਾ ਕੋਈ ਲੈ ਨਹੀਂ ਸਕਦਾ ਕੈਸੀ ਗੱਲ ਹੈ ਉਸ ਵੇਲੇ ਸਮਾਜ ਵਿੱਚ ਇਹ ਹਾਲਤ ਸੀ ਲੇਕਿਨ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਲ ਬਿਠਾ ਲਏ ਅੱਡ ਦਾ ਮਨਿਸਟਰ ਨਾਲ ਕੁਰਸੀ ਬਰਦਾਸ਼ਤ ਨਹੀਂ ਕਰਦਾ ਉਹ ਕਹਿੰਦਾ ਮੈਂ ਹੀ ਬਸ ਉੱਤੇ ਹੋਵਾਂ ਮੇਰੇ ਨਾਲ ਨਾ ਕੋਈ ਪਵੇ ਪਰ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਆਪਣੇ ਨਾਲ ਕਈਆਂ ਨੂੰ ਬਿਠਾਇਆ ਇੱਕ ਰੂਹਾਨੀ ਥਾਲ ਤਿਆਰ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਹਾਨੀ ਰੂਹ ਦੀ ਖੁਰਾਕ 36 ਪ੍ਰਕਾਰ ਦਾ ਜਿਹਦੇ ਅੰਦਰ ਭੋਜਨ ਹੈ ਜਿਹਨੂੰ ਛਾ ਕੇ ਮਨੁੱਖ ਤ੍ਰਿਪਤ ਹੋ ਸਕਦਾ ਹੈ

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਘੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ ਹੈ।

ਜਿਸ ਪਾਸੇ ਮਰਜ਼ੀ ਝਾਤੀ ਮਾਰ ਕੇ ਵੇਖ ਲੋ, ਜੋਤ ਇੱਕੋ ਹੀ। ਸਦ ਬਲਵੰਡ ਜੀ ਵੀ ਕਹਿੰਦੇ ਨੇ ਜੋਤ ਉਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ। ਭਾਈ ਜੋਤ ਇੱਕੋ ਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਆਖਣੀ ਆ? ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋਤ, ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਤੇ ਕੇਵਲ 6 ਗੁਰੂ ਸਾਹਿਬਾਨਾਂ ਦੀ, ਪਰ ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰੋਂ ਨਾ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ। ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ ਨਾ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖੇ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦੇ ਹਾਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੀ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਛ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪੈ ਸਨ, ਲੱਤਾਂ ਟੁੱਟੀਆਂ, ਛਾਤੀਆਂ ਫਟੀਆਂ।

ਕੇ ਜ਼ਿੰਦਾ ਹੋ ਜਾਂਦਾ, ਖੜਾ ਹੋ ਕੇ ਫਿਰ ਕਈਆਂ ਨਾਲ ਲੜਦਾ। ਪਰ ਕਿਸੇ ਗੁਰਾਂ ਪਾਸ ਜਾ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆ ਲਿਆ ਜੇ, ਮੋਇਆ ਵੈਰੀਆਂ ਤਾਂ ਹੀ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿੰਦੇ ਨੇ ਤੁਹਾਡਾ ਵੈਰੀ ਕਿਹੜਾ ਬਣ ਗਿਆ ਬਈ? ਕਹਿਣ ਲੱਗੇ ਜੀ ਆ ਭਾਈ ਕਨਈਆ ਇਹ ਸਾਡਾ ਵੈਰੀ ਹੈ, ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਨੇ ਆ ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ। ਸਤਿਗੁਰੂ ਕਹਿਣ ਲੱਗੇ ਬੁਲਾਓ ਕਨਈਏ ਨੂੰ, ਕਨਈਆ ਤੈਨੂੰ ਸਤਿਗੁਰੂ ਯਾਦ ਕਰਦੇ ਨੇ। ਭਾਈ ਕਨਈਆ ਜੀ ਆ ਗਿਆ। ਜੀ ਮਹਾਰਾਜ ਕੀ ਹੁਕਮ ਹੈ? ਭਾਈ ਕਨਈਆ ਪਤਾ ਲੱਗਾ ਹੈ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ, ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ? ਭਾਈ ਕਨਈਆ ਕਹਿੰਦਾ ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ, ਜਿੱਥੇ ਪਾਣੀ ਚੋਨਾ ਨਾ ਪਾਣੀ ਪਾਨਾ ਉੱਥੇ ਮੈਨੂੰ ਤੁਹਾਡੀ ਕਲਗੀ ਜਿਹਾ ਨਜ਼ਰ ਆਉਂਦੀ। ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁੱਖ ਵਿੱਚ ਪਾਣੀ ਨਾ ਪਾਵੇ? ਲੋ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਜੂਹਾਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ। ਸਤਿਗੁਰੂ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ? ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ, ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਉਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖੇ ਹੈ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਹੈ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।